ਜੀ ਗੁਰੂ ਗ੍ਰਿ ਨਿਵਾਜ ਅੰਤਰ ਜਾਮੇ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਸਥਾਨ ਤਖ਼ਤ ਸਤਖੰਡ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਕੀਰਤਨ ਦੇ ਸਤਿਕਾਰ ਦੇ ਸੰਕਾਲ ਬੇਨਤ ਮਾਇਆ ਹਾਜ਼ਰ ਹੋਈ ਜਿਸ ਖਜ਼ਾਨੇ ਵਿੱਚ ਮਾਇਆ ਹਾਜ਼ਰ ਕੀਤੀ ਸੋ ਸੋ ਖਜ਼ਾਨੇ ਭਰਪੂਰ ਕਰਨਾ ਨਾਮ ਦਾਨ ਗੁਰਸਿੱਖੀ ਵਾਲਾ ਜੀ ਬਖਸ਼ਨਾ ਦੇ

ਪਾਤਸ਼ਾਹ ਕਿਰਪਾ ਕਰਨੀ, ਚੰਗੀ ਸੁਮਤ ਬਖਸ਼ਣੀ, ਬੁੱਧੀ ਬਖਸ਼ਣੀ, ਮਿਹਰ ਪ੍ਰਿਆਤ ਰੱਖਣਾ, ਦੇਹ ਅਰੋਗਤਾ ਬਖਸ਼ਣੀ, ਸਵਰਗਵਾਸੀ

ਬਖਸ਼ਣੀ ਸਰਦਾਰ ਗੁਰਮੁਖ ਸਿੰਘ ਜੀ ਆਪ ਜੀ ਦੇ ਜੁਗਰੀ ਕੜਾ ਪ੍ਰਸ਼ਾਦ ਦੀਆਂ ਦੇਗਾਂ ਲਈ 1000 ਰੁਪਏ ਆਦਰ ਕਰਦੇ ਸਿੰਘ ਐਮਪਾਇਰ ਮਿਲ ਸਰਦਾਰ ਮੋਂਟੀ ਸਿੰਘ ਸੁਰਿੰਦਰ ਸਿੰਘ ਜੀ ਸੈਨੂ ਵੱਲਾ ਭਗਵੰਤ ਸਿੰਘ ਜੀ ਹਜੂਰੀਆ ਆਪ ਜੀ ਦੇ ਹਜੂਰੀ ਵਿੱਚ ਲੰਗਰਾਂ ਦੇ ਬੇਨਤ ਮਾਇਆ ਆਦਰ ਕਰਦੇ ਪਾਤਸ਼ਾਹ ਕਿਰਪਾ ਕਰਨੀ ਕਾਰੋਬਾਰ ਵਿੱਚ ਵਾਧੇ ਬਖਸ਼ਣੇ ਕਿਰਤ ਕਮਾਇਤ ਬਰਕਤਾਂ ਪਾਉਣੀਆਂ ਸਵਰਗਵਾਸੀ ਬ੍ਰਿਜਪਾਲ ਸਿੰਘ ਜੀ

ਪਿੱਛੇ ਪਰਿਵਾਰ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਰੱਖਣੀ। ਜਨਮ ਦਿਨ ਦੇ ਖੁਸ਼ੀਆਂ ਵਜਾਓ। ਜਸਵਿੰਦਰ ਸਿੰਘ ਦਲਜੀਤ ਸਿੰਘ ਜੀ ਲਾਂਗਰੀ 200 ਰੁਪਏ ਆਦਰ ਕਰਦੇ। ਦੀਰਘ ਆਯੂ ਦੇ ਅਰੋਗਤਾ ਬਖਸ਼ਣੀ ਚੜ੍ਹਦੀ ਕਲਾ ਰੱਖਣੀ। ਬੇਅੰਤ ਸੰਗਤਾਂ ਵੱਲੋਂ ਆਪ ਜੀ ਦੇ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਇਹ ਸਮਾਂ ਤੱਕ ਸੋਹਣੇ ਸੋਹਣੇ ਰੁਮਾਲੇ ਅਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਆਪ ਜੀ ਨੂੰ ਅੰਗੀਕਾਰ ਹੋਣ ਸੇਵਕਾਂ ਦੇ ਲੋਕ ਪਰਲੋਕ ਦੇ ਪੜਦੇ ਕੱਜ ਨੇ ਅੰਗ ਸੰਗ ਸਾਈ ਹੋਣਾ ਜੀ। ਗੁਰੂ ਗਰੀਬ ਨਿਵਾਰ ਜਿਨ੍ਹਾਂ ਜਿਨ੍ਹਾਂ ਹੱਥਾਂ ਤੋਂ ਇਹ ਮਾਇਆ ਚਲੀ ਆ ਰਹੀ ਹੈ।

ਆਪ ਜੀ ਦੇ ਭਾਵਨ ਅਸਥਾਨ ਸਤਿਗੁਰ ਦਰਬਾਰ ਦੀ ਹਾਜ਼ਰੀ ਭਰਦੇ ਹੋਏ ਆਪ ਜੀ ਕਿਰਪਾ ਬਾਣਾ ਸਤਿਕਾਰ ਕਰਦੇ ਹੋਏ ਬੇਅੰਤ ਮੁੱਖਾ ਪਿਆਰਿਆ ਸ਼ਬਦ ਭੇਟ ਮਾਇਆ ਹਾਜ਼ਰ ਹੋਈਏ ਸੱਚੇ ਪਾਤਸ਼ਾਹ ਨਾਮ ਮਾਨਸ ਕੇ ਦਾਨ ਦੀ ਬਖਸ਼ਿਸ਼ ਕਰਨੀ ਗੁਰਸਿੱਖੀ ਜੀਵਨ ਬਖਸ਼ਣਾ ਜੇ ਆ ਰੂਪ ਦਾ ਸਮੂਹ ਸੰਤਾਂ ਨੇ ਆਪਣੋ ਕਾਮਨਾ ਪੂਰਨ ਕਰਨੇ ਨਾਮ ਮਾਣੀ ਨਾਲ ਪਿਆਰ ਬਖਸ਼ਣਾ ਹਾਜ਼ਰੀ ਦਰ ਪ੍ਰਵਾਨ ਕਰਨੀ ਯਾਤਰਾ ਸਫਲੀ ਕਰਨੀ।

ਸਿੰਘ ਜੀ ਸਾਹਿਬ ਜੋਰਾਵਰ ਸਿੰਘ ਜੀ ਸਾਹਿਬ ਫਤਿਹ ਸਿੰਘ ਪੰਜ ਪਿਆਰੇ ਉਹ ਚਾਲੀ ਮੁਕਤੇ ਉਹ ਸਰਬਾਤਰ ਸ਼ਹੀਦ ਮਰੀਦ ਸੱਚ ਆ ਰਹੇ ਹੋ ਪਿਆਰੇ ਹੋ ਸਾਹਿਬ ਥਾਈ ਹੋਏ ਸਾ ਜਿਨ੍ਹਾਂ ਨਾਮ ਦਾ ਪਿਆ ਵੰਡ ਛਕਿਆ ਧਰਮੇ ਤਸੀਸ ਦਿੱਤੇ ਸਿੱਖੀ ਸਦਕ ਨਹੀਂ ਆ ਰਿਹਾ ਤਨਾ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਦੀ ਸਾਵੇ ਬੁਲਾਰੇ।

ਛੇ ਪਾਵਨ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਦੀ ਕੀ ਦੇਖ ਦੇਖ ਫਤਿਹ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ। ਧਰਮ ਕਾ ਜੈਕਾਰ ਖਾਲਸਾ ਦੀ ਸਾਵੇ ਬੁਲਾਰੇ। ਖਾਲਸੇ ਜੀ ਨੂੰ ਨਾਮ ਦਾਨ, ਸਿੱਖੀ ਦਾਨ, ਗੁਰਮਤ ਦਾਨ, ਬੁੱਧ ਵਿਵੇਕ ਰਹਿਤ ਰੱਖਿਆ ਦਾਨ। ਖਾਲਸੇ ਜੀ ਨੂੰ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਮੇਲੇ ਬੁਲਾਰੇ। ਸ਼੍ਰੀ ਅਕਾਲ

ਗੁਰੂ ਕੀ ਬਾਵਲੀ ਸ਼੍ਰੀ ਗੋਬਿੰਦਵਾਲ ਸਾਹਿਬ ਜੀ ਦੇ ਇਸ਼ਨਾਨ ਦਰਸ਼ਨ ਦੀਦਾਰ ਮੇਲੇ ਬੁਲਾਰੇ ਥੰਮ ਜੀ ਨਨਕਾਣੇ ਜੀ ਕਰਤਾਰਪੁਰ ਦੀ ਸ਼੍ਰੀ ਬਾਬੇ ਨਾਨਕ ਡੇਰੇ ਜੀ ਤਖ਼ਤ ਕੇਸਗੜ੍ਹ ਸਾਹਿਬ ਆਨੰਦਪੁਰ ਜੀ ਕੀ

ਭੁੱਲ ਚੁੱਕ ਮੁਆਫ ਕਰਨੀ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨੀ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਯਾਤਰਾ ਸਫਲੀ ਕਰਨੀ ਸੇਖ ਪੜਦੇ

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।

0: ਸਤਿ ਸ੍ਰੀ ਅਕਾਲ ਗੁਰ ਬਰ ਅਕਾਲ ਦੇਗ ਤੇਗ ਫਤਿਹ ਖਾਲਸੇ ਪੰਥ ਦੀ ਦਿਨਾਂ
1: ਗੁਰੂ ਪਿਆਰੀ ਸਾਧ ਸੰਗਤ ਜੀ ਹੁਣ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਲੜੀਵਾਰ ਕਥਾ ਵਿਚਾਰ ਹੋਵੇਗੀ। ਕਥਾ ਵਿਚਾਰਾਂ ਨੂੰ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰੋ ਜੀ।

ਪਰਮ ਸਨਮਾਨਯੋਗ ਗੁਰੂ ਗਰੀਬ ਨਿਵਾਸ ਵਾਲੀਏ ਕੁਲ ਆਲਮ ਨੂਰੇ ਕਾਇਨਾਤ ਸ੍ਰੀ ਕਲਗੀਧਰ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੀ ਪੰਥ ਦੀ ਵਾਲੀ ਆਪੇ ਗੁਰਚੇਲਾ ਸ਼ਮਸ਼ੀਰ ਬਹਾਦਰ ਜੀ ਤਖਤਾਂ ਵਾਲੇ ਤਾਜਾਂ ਵਾਲੇ ਫੌਜਾਂ ਵਾਲੇ ਬਾਜਾਂ ਵਾਲੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਤਿਯੁਗੀ ਤਪ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਮੁਬਾਰਕ ਚਰਨਾਂ ਵਿਖੇ ਸਜੇ ਹੋਏ ਦੀਵਾਨ ਦੀਆਂ ਹਾਜ਼ਰੀਆਂ ਭਰ ਕੇ ਆਪਣੇ ਸਮੇਂ ਅਤੇ ਸਵਾਸਾਂ ਨੂੰ ਸਫਲਿਆ ਕਰਦਿਆਂ ਹੋਇਆਂ ਆਤਮਿਕ ਲਾਭ ਪ੍ਰਾਪਤ ਕਰ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਗੁਰਚਰਨਾਂ ਵਿਖੇ ਹਾਜ਼ਰੀਆਂ ਭਰਨੇ ਦਾ ਸਮਾਂ ਹੈ। ਸਰਬਤ ਮਾਈ ਭਾਈ ਜਗਿਆਸੂ ਜਨ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰਚਰਨਾਂ ਦਾ ਧਿਆਨ ਧਰਦਿਆਂ ਹੋਇਆਂ ਹਰ ਜਸ ਦੁਆਰਾ ਲਾਭ ਪ੍ਰਾਪਤ ਕਰੀਏ। ਮਨ ਦੀ ਇਕਾਗਰਤਾ ਅਤੇ ਮੁੱਖ ਦੀ ਪਵਿੱਤਰਤਾ ਵਾਸਤੇ ਗੁਰੂ ਸਾਹਿਬ ਜੀ ਦਾ ਬਖਸ਼ਿਸ਼

0: ਪਰਮੇਸ਼ਵਰ ਹਰੀ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਸਰਗੁਣ ਸਰੂਪ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਦਿ ਸਤਿਗੁਰੂ ਤਿਨ੍ਹਾਂ ਦੇ ਸਨਮੁਖ ਜਗਿਆਸੂ ਜਨਾਂ ਦੀ ਬੇਨਤੀ ਹੈ ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਜਿੰਨਾ ਵੀ ਸੰਸਾਰ ਅੱਖਾਂ ਦੇ ਨਾਲ ਪ੍ਰਤੱਖ ਦੇਖਦੇ ਹਾਂ ਜਿੰਨੀ ਦੁਨੀਆ ਦ੍ਰਿਸ਼ਟੀ ਗੋਚਰੇ ਆ ਮਹਾਰਾਜ ਸਾਰਿਆਂ ਨੂੰ ਦੁਖੀ ਹੀ ਤੱਕਦੇ ਹਾਂ ਘਰ ਦੇ ਵਿੱਚ ਵੀ ਦੁੱਖ ਦੇਖਦੇ ਹਾਂ ਬਾਹਰ ਵੀ ਦੁੱਖ ਦੇਖਦੇ ਹਾਂ ਇੱਥੇ ਬ੍ਰਹਮਚਾਰੀਆਂ ਨੂੰ ਵੀ ਦੁਖੀ ਦੇਖਦੇ ਹਾਂ ਗ੍ਰਸਥੀਆਂ ਨੂੰ ਵੀ ਦੁਖੀ ਦੇਖਦੇ ਹਾਂ ਬਾਨਪ੍ਰਸਤੀ ਵੀ ਦੁਖੀ ਨੇ ਸੰਨਿਆਸੀ ਵੀ ਦੁਖੀ ਨੇ ਮਹਾਰਾਜ ਇੱਥੇ ਅਮੀਰ ਵੀ ਦੁਖੀ ਇੱਥੇ ਗਰੀਬ ਵੀ ਦੁਖੀ ਇੱਥੇ ਭਿਖਾਰੀ ਵੀ ਦੁਖੀ ਅਤੇ ਇੱਥੇ ਰਾਜੇ ਵੀ ਦੁਖੀ ਵੱਡਿਆਂ ਸਤਿਗੁਰਾਂ ਨੂੰ ਬੇਨਤੀ ਕੀਤੀ ਸੱਚੇ ਪਾਤਸ਼ਾਹ ਆਪ ਜੀਆਂ ਦੇ ਬਚਨ ਨੇ ਰੋਵਹਿ ਪਾਂਡਵ ਭਏ ਮਜੂਰ ਜਿਨ ਕੈ ਸੁਆਮੀ ਰਹਿਤ ਹਦੂਰ ਮਹਾਰਾਜ ਪੰਜ ਪਾਂਡਵ ਕ੍ਰਿਸ਼ਨ ਭਗਵਾਨ ਜੀ ਜਿਨ੍ਹਾਂ ਦੇ ਨੇੜੇ ਰਹਿੰਦੇ ਸਨ ਉਹ ਵੀ ਦੁਖੀ ਅਤੇ ਜਿਹੜੇ ਆਪ ਪੂਰਨ ਅਵਤਾਰ ਸਦਵਾਏ ਰਾਮ ਚੰਦਰ ਜੀ ਉਹ ਵੀ ਦੁਖੀ ਰੋਵੈ ਰਾਮ ਨਿਕਾਲਾ ਭਇਆ ਸੀਤਾ ਲਖਮਣ ਵਿਛੜ ਗਿਆ ਮਹਾਰਾਜ ਇੱਥੇ ਰਾਜਿਆਂ ਨੂੰ ਮਹਾਰਾਜਿਆਂ ਨੂੰ ਛਤਰਪਤੀਆਂ ਨੂੰ ਪਾਤਸ਼ਾਹਾਂ ਨੂੰ ਅਮੀਰਾਂ ਨੂੰ ਵਜ਼ੀਰਾਂ ਨੂੰ ਉਮਰਾਵਾਂ ਨੂੰ ਕੰਗਾਲਾਂ ਨੂੰ ਸ਼ਾਹਾਂ ਨੂੰ ਪਾਤਸ਼ਾਹਾਂ ਨੂੰ ਭਿਖਾਰੀਆਂ ਨੂੰ ਸਰਬਤ ਸੰਸਾਰ ਨੂੰ ਵੱਡਿਆਂ ਨੂੰ ਛੋਟਿਆਂ ਨੂੰ ਸਾਰਿਆਂ ਨੂੰ ਦੁਖੀ ਹੀ ਦੇਖੀਦਾ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਜੀਵਾਂ ਦੇ ਦੁੱਖਾਂ ਦਾ ਸੰਸਾਰ ਦੇ ਦੁੱਖਾਂ ਦਾ ਕੋਈ ਅੰਤ ਵੀ ਹੈ ਕੋਈ ਇਸ ਪ੍ਰਕਾਰ ਦਾ ਵੀ ਯਤਨ ਹੋ ਸਕਦਾ ਹੈ ਕਿ ਸੰਸਾਰ ਦੁੱਖਾਂ ਤੋਂ ਛੁੱਟ ਜਾਵੇ ਜੀਵਾਂ ਦੇ ਦੁੱਖ ਮਿਟ ਜਾਣ ਅਤੇ ਸਾਰੇ ਸੁਖੀ ਹੋ ਜਾਣ ਤਾਂ ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਪਹਿਲਾਂ ਸੰਸਾਰ ਦੇ ਦੁੱਖਾਂ ਦਾ ਨਿਰੂਪਣ ਕਰਦੇ ਨੇ ਫਿਰ ਦੁੱਖਾਂ ਨੂੰ ਮੇਟ ਕਰਕੇ ਸੁਖੀ ਕਿਵੇਂ ਹੋ ਸਕੀਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੁਖੀ ਹੋਣ ਦਾ ਯਤਨ ਦੱਸਦੇ ਨੇ ਸੋ ਸਤਿਗੁਰੂ ਹਜ਼ੂਰ ਫਰਮਾਉਂਦੇ ਨੇ ਸਲੋਕ ਮਹੱਲਾ ਪਹਿਲਾ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਉਪਦੇਸ਼ ਦੀ ਦਾਤ ਬਖਸ਼ਿਸ਼ ਕਰ ਰਹੇ ਹਨ
1: ਦੁੱਖ ਵਿੱਚ ਜੰਮਣ ਦੁੱਖ ਮਰਨ
0: ਭਾਈ ਜਿੰਨੇ ਜਗਤ ਦੇ ਅੰਦਰ ਆਏ ਹੋਏ ਜੀਵ ਨੇ ਨਾ ਇਹ ਦੁੱਖਾਂ ਦੇ ਵਿੱਚ ਹੀ ਜੰਮਦੇ ਨੇ ਪਹਿਲਾਂ ਵੀ 84 ਲੱਖ ਜੂਨੀਆਂ ਦੇ ਦੁੱਖਾਂ ਨੂੰ ਭੋਗਦਿਆਂ ਭੋਗਦਿਆਂ ਮਾਤਾ ਦੇ ਉਦਰ ਵਿਖੇ ਆਉਂਦੇ ਨੇ ਉਦਰ ਦੇ ਦੁੱਖਾਂ ਨੂੰ ਭੋਗ ਕਰਕੇ ਜਨਮ ਵੇਲੇ ਦੇ ਵੱਡੇ ਭਾਰੀ ਦੁੱਖ ਨੂੰ ਵੱਡੀ ਭਾਰੀ ਪੀੜਾ ਨੂੰ ਸਹਾਰਦੇ ਨੇ ਅਤੇ ਦੁੱਖ ਸਹਾਰਦਿਆਂ ਹੀ ਜਨਮ ਲੈਂਦੇ ਨੇ ਬਹੁਤ ਸਾਰੇ ਬਾਲਕ ਅਰਥਾਤ ਬੱਚੇ ਜਨਮ ਕਾਲ ਦੀ ਪੀੜਾ ਨੂੰ ਨਹੀਂ ਸਹਾਰ ਸਕਦੇ ਅਤੇ ਕਿੰਨੇ ਕਿੰਨੇ ਸਮੇਂ ਵਾਸਤੇ ਮੂਰਛਿਤ ਹੋ ਜਾਂਦੇ ਨੇ ਅਤੇ ਡਾਕਟਰ ਉਹਨਾਂ ਨੂੰ ਗਿੱਟਿਆਂ ਕੋਲੋਂ ਫੜ ਕੇ ਪੁੱਠੇ ਲਮਕਾ ਕੇ ਲੱਕ 'ਚ ਧੱਫੇ ਮਾਰ ਮਾਰ ਕੇ ਜਾਂ ਫਿਰ ਨਕਲੀ ਸਾਹ ਦੇ ਕਰਕੇ ਉਹਨਾਂ ਦੇ ਦਿਲ ਦੀ ਧੜਕਣ ਚਲਾਉਂਦੇ ਨੇ ਅਤੇ ਉਹਨਾਂ ਦੇ ਸਾਹ ਚਲਾਉਂਦੇ ਨੇ ਕਿੰਨੇ ਜੀਵ ਉਸ ਦੁੱਖ ਨੂੰ ਸਹਾਰ ਨਹੀਂ ਸਕਦੇ ਅਤੇ ਜਨਮ ਲੈਣ ਦੇ ਸਮੇਂ ਹੀ ਮਰ ਜਾਂਦੇ ਨੇ ਕੁਛ ਜਨਮ ਤੋਂ ਪਹਿਲਾਂ ਹੀ ਮਰ ਜਾਂਦੇ ਨੇ ਇਸ ਪ੍ਰਕਾਰ ਜੀਵਾਂ ਦਾ ਜਿਹੜਾ ਜੰਮਣਾ ਹੁੰਦਾ ਉਹ ਦੁੱਖ ਦੇ ਵਿੱਚ ਹੀ ਹੁੰਦਾ ਅਤੇ ਜੀਵਨ ਕਾਲ ਦੇ ਵਿੱਚ ਵੀ ਦੁੱਖ ਭੋਗਦੇ ਨੇ ਅਵਿਦਿਆ ਦਾ ਦੁੱਖ ਅਗਿਆਨ ਦਾ ਦੁੱਖ ਕੋਈ ਕੰਮ ਕਰਕੇ ਦੁਖੀ ਹੈ ਕੋਈ ਕ੍ਰੋਧ ਕਰਕੇ ਦੁਖੀ ਹੈ ਕੋਈ ਸਰੀਰ ਦੇ ਰੋਗਾਂ ਕਰਕੇ ਪੀੜਿਤ ਹੋਇਆ ਦੁਖੀ ਹੈ ਕੋਈ ਇਸੇ ਪ੍ਰਕਾਰ ਗਰੀਬੀ ਦੇ ਦੁੱਖ ਤੋਂ ਦੁਖੀ ਹੈ ਇਕਨਾਂ ਨੂੰ ਭੁੱਖ ਦਾ ਦੁੱਖ ਹੈ ਇਕਨਾਂ ਨੂੰ ਸਰੀਰ ਦੇ ਰੋਗਾਂ ਦਾ ਇਕਨਾਂ ਨੂੰ ਮਾਨਸਿਕ ਰੋਗਾਂ ਦਾ ਆਦੀਆਂ ਵਿਆਧੀਆਂ ਉਪਾਧੀਆਂ ਇਹ ਤਿੰਨ ਪ੍ਰਕਾਰ ਦੇ ਤਾਪ 'ਤੇ ਚੰਬੜੇ ਹੋਏ ਨੇ ਜੀਵਨ ਕਾਲ ਦੇ ਵਿੱਚ ਵੀ ਜੀਵ ਦੁਖੀ ਅਤੇ ਜਿਸ ਵੇਲੇ ਅੰਤਮ ਸਮਾਂ ਆ ਜਾਂਦਾ ਹੈ ਫਿਰ ਦੁੱਖ ਮਰਨ ਦੁੱਖਾਂ ਦੇ ਵਿੱਚ ਹੀ ਜੀਵਾਂ ਦਾ ਮਰਨਾ ਹੁੰਦਾ ਹੈ ਆਤਮ ਪੁਰਾਣ ਦੇ ਵਿੱਚ ਲਿਖਿਆ ਹੈ ਕਿ ਜਿਹੜਾ ਵਿਸ਼ੂ ਇੰਨਾ ਜ਼ਹਿਰੀਲਾ ਹੁੰਦਾ ਹੈ ਪੱਥਰ ਨੂੰ ਡੰਗ ਮਾਰੇ ਅਤੇ ਸੰਖੀਆ ਬਣਾ ਦਿੰਦਾ ਪੱਥਰ ਨੂੰ ਭਸਮ ਕਰ ਦਿੰਦਾ ਇੰਨਾ ਜ਼ਹਿਰੀਲਾ ਹੁੰਦਾ ਉਹ 70,000 ਵਿਸ਼ੂ ਇਕੱਠੇ ਡੰਗ ਮਾਰਨ ਅਤੇ ਜਿੰਨੀ ਪੀੜਾ ਹੁੰਦੀ ਹੈ ਜਿੰਨੀ ਜ਼ਹਿਰ ਚੜ੍ਹਦੀ ਹੈ ਨਾ ਓਨੀ ਪੀੜਾ ਓਨਾ ਦੁੱਖ ਹੁੰਦਾ ਹੈ ਜਿਸ ਵੇਲੇ ਸਰੀਰ ਦੇ ਵਿੱਚੋਂ ਪ੍ਰਾਣ ਨਿਕਲਦੇ ਨੇ ਜਿੰਦ ਨਿਮਾਣੀ ਕੱਢੀਐ ਹੱਡਾਂ ਕੁਕੜਕਾਏ ਇਸ ਪ੍ਰਕਾਰ ਵੱਡਾ ਭਾਰੀ ਦੁੱਖ ਮੌਤ ਦਾ ਵੱਡੇ ਵੱਡੇ ਤਪੱਸਵੀਆਂ ਨੇ ਤਪੱਸਿਆ ਕੀਤੀ ਅਤੇ ਮਰਨ ਤੋਂ ਬਚਣਾ ਚਾਹਿਆ ਰਾਵਣ ਵਰਗਿਆਂ ਨੇ ਹਰਨਾਕਸ਼ ਵਰਗਿਆਂ ਨੇ ਮਹਿਖਾਸੁਰ ਵਰਗਿਆਂ ਨੇ ਸੁੰਭ ਵਰਗਿਆਂ ਨੇ ਨਿਸੁੰਭ ਵਰਗਿਆਂ ਨੇ ਰਖਤ ਬੀਜ ਵਰਗਿਆਂ ਨੇ ਵੱਡਿਆਂ ਵੱਡਿਆਂ ਦੈਂਤਾਂ ਨੇ ਤਪੱਸਵੀਆਂ ਨੇ ਤਪੱਸਿਆ ਕੀਤੀ ਅਤੇ ਫਿਰ ਮੰਗਿਆ ਕਿ ਮਰੀਏ ਨਾ ਇਹ ਜਿਹੜਾ ਮਰਨ ਕਾਲ ਦਾ ਦੁੱਖ ਹੈ ਸਭਨਾਂ ਨੂੰ ਬੜਾ ਖੌਫ ਦਿੰਦਾ ਹੈ ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਫਿਰ ਬੇਨਤੀਆਂ ਕਰਨੇ ਦੀ ਜਾਚ ਸਿਖਾਈ ਹੈ ਨਾ। ਚੌਪਾਈ ਰੂਪ ਬੇਨਤੀ ਜੋ ਬਾਣੀ ਹੈ ਅਥਵਾ ਬੇਨਤੀ ਰੂਪ ਚੌਪਾਈ ਸਾਹਿਬ ਜੋ ਬਾਣੀ ਹੈ, ਹਜ਼ੂਰ ਜੀ ਨੇ ਬੇਨਤੀਆਂ ਕਰਨੀਆਂ ਸਿਖਾਈਆਂ ਨੇ। ਮਰਨ ਕਾਲ ਕਾ ਤ੍ਰਾਸ ਨਿਵਰੀਐ, ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾਲਤਾ ਕਰੋ, ਸਾਡਾ ਮੌਤ ਦੇ ਸਮੇਂ ਦਾ ਜਿਸ ਵੇਲੇ ਪ੍ਰਾਣਾ ਦਾ ਸਰੀਰ ਤੋਂ ਵਿਯੋਗ ਹੋਣਾ ਨਾ, ਉਸ ਸਮੇਂ ਦਾ ਮੌਤ ਦਾ ਡਰ ਮੇਟ ਦਿਓ। ਸਾਧ ਸੰਗਤ ਜੀ, ਆਤਮ ਪੁਰਾਣ ਵਿੱਚ ਲਿਖਿਆ ਕਿ ਜਿਨ੍ਹਾਂ ਨੇ ਜੀਵਨ ਵਿੱਚ ਕਦੇ ਕੋਈ ਪਾਪ ਕਰਮ ਨਹੀਂ ਕੀਤਾ, ਕਦੇ ਮੰਦ ਕਰਮ ਨਹੀਂ ਕੀਤਾ, ਕਦੇ ਮਾੜਾ ਕਰਮ ਨਹੀਂ ਕੀਤਾ, ਕਦੇ ਚੋਰੀ ਜਾਰੀ ਠੱਗੀ ਇਤਿਆਦਿਕ ਨਹੀਂ ਕੀਤੀ, ਜਿਹੜੇ ਜੀਵ ਕੇਵਲ ਤਾਂ ਕੇਵਲ ਪੁੰਨ ਹੀ ਕਰਦੇ ਨੇ ਅਤੇ ਪੁੰਨ ਆਤਮਾਵਾਂ ਹੀ ਨੇ, ਉਹਨਾਂ ਦੇ ਵੀ ਜਦੋਂ ਸਰੀਰ ਦੇ ਵਿੱਚੋਂ ਪ੍ਰਾਣ ਨਿਕਲਦੇ ਨੇ ਨਾ, ਅਤੇ ਚਾਰ ਘੜੀਆਂ ਤੱਕ ਮੂਰਛਤਾ ਆ ਜਾਂਦੀ ਹੈ ਉਹਨਾਂ ਨੂੰ ਵੀ। ਸੋ ਤੇ ਸਿੱਧ ਵੀ ਸਰੀਰ ਦੇ ਵਿੱਚੋਂ ਪ੍ਰਾਣ ਨਿਕਲ ਜਾਣ ਨਾ, ਅਤੇ ਤਾਂ ਵੀ ਜੋ ਸੂਖਸ਼ਮ ਸਰੀਰ ਹੈ ਉਹ ਚਾਰ ਘੜੀਆਂ ਤੱਕ ਮੂਰਛਿਤ ਹੋ ਜਾਂਦਾ। ਜੇ ਮਰਨ ਕਾਲ ਦਾ ਦੁੱਖ ਨਹੀਂ ਹੁੰਦਾ ਤੇ ਪੂਰਨ ਜਗਿਆਸੂ ਜੋ ਨਾਮ ਦਾ ਰਸੀਆ ਹੈ, ਹਰ ਵੇਲੇ ਨਾਮ ਦਾ ਜਪ ਕਰਦਾ, ਉਠਤ ਬੈਠਤ ਸੋਵਤ ਨਾਮ, ਉਸ ਨੂੰ ਦੇਹ ਤਿਆਗਣ ਦਾ ਦੁੱਖ ਨਹੀਂ ਹੁੰਦਾ। ਫਿਰ ਜਿਹੜੇ ਬ੍ਰਹਮ ਗਿਆਨੀ ਨੇ, ਪਰਮੇਸ਼ਰ ਜੀ ਦੇ ਬ੍ਰਹਮ ਜੀ ਦੇ ਗਿਆਨ ਨੂੰ ਪ੍ਰਾਪਤ ਹੋ ਜਾਣ ਵਾਲੇ, ਉਹਨਾਂ ਨੂੰ ਪ੍ਰਾਣ ਤਿਆਗਣ ਸਮੇਂ ਕਿਸੇ ਪ੍ਰਕਾਰ ਦਾ ਦੁੱਖ ਨਹੀਂ ਹੁੰਦਾ, ਖੇਦ ਨਹੀਂ ਹੁੰਦਾ। ਬਾਕੀ ਸਾਰੇ ਸੰਸਾਰ ਦੇ ਜੀਵ ਜਿਹੜੇ ਪਾਪੀ ਨੇ, ਉਹਨਾਂ ਨੂੰ ਤੇ ਦੁੱਖ ਹੁੰਦਾ ਹੀ ਹੈ। 70,000 ਵਿਸ਼ੂਆਂ ਦੇ ਡੰਗ ਮਾਰਨ ਜਿੰਨਾ ਜਿਹੜੀਆਂ ਪੁੰਨ ਆਤਮਾ ਨੇ, ਚਾਰ ਘੜੀਆਂ ਵਾਸਤੇ ਤੇ ਉਹ ਵੀ ਮੂਰਛਿਤ ਹੋ ਜਾਂਦੀਆਂ ਨੇ। ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਐਸਾ ਇਹ ਸੰਸਾਰ ਦਾ ਵਰਤਾਰਾ ਹੋ ਰਿਹਾ, ਦੁੱਖ ਭੋਗਦਿਆਂ ਆਉਂਦੇ ਨੇ ਤੇ ਦੁੱਖ ਜੰਮਣ ਕਾਲ ਦਾ ਬੜਾ ਪਾਉਂਦੇ ਨੇ, ਫਿਰ ਜੀਵਨ ਕਾਲ ਦੇ ਵਿੱਚ ਦੁੱਖ ਪਾਉਂਦੇ ਨੇ, ਅੰਤਕਾਲ ਮਰਨ ਸਮੇਂ ਦਾ ਵੱਡਾ ਭਾਰੀ ਦੁੱਖ ਪਾਉਂਦੇ, ਦੁਖੀ ਹੋਏ ਜਿਉਂਦੇ ਨੇ ਤੇ ਦੁੱਖਾਂ ਵਿੱਚ ਹੀ ਮਰ ਜਾਂਦੇ ਹਨ।
1: ਦੁੱਖ ਵਰਤਣ ਸੰਸਾਰ,
0: ਜਿਤਨਾ ਸਮਾਂ ਜਿਉਂਦੇ ਰਹਿੰਦੇ ਨੇ ਉਹਨਾਂ ਸਮਾਂ ਵੀ ਦੁੱਖਾਂ ਵਿੱਚ ਹੀ ਵਰਤਦੇ ਨੇ। ਕਦੇ ਮਿੱਤਰ ਪਿਆਰੇ ਦਾ ਵਿਛੋੜਾ ਹੋ ਗਿਆ, ਕਦੇ ਜੀਵਨ ਸਾਥੀ ਦਾ ਵਿਛੋੜਾ ਹੋ ਗਿਆ, ਕਦੇ ਸਦੀਵੀ ਵਿਛੋੜਾ ਭਰਾਵਾਂ ਦੇ ਜਾਣ ਦਾ ਹੋ ਗਿਆ, ਕਦੇ ਸੰਬੰਧੀਆਂ ਦਾ ਹੋ ਗਿਆ, ਕਦੇ ਮਾਤਾ ਪਿਤਾ ਦਾ ਸਦੀਵੀ ਵਿਛੋੜਾ ਹੋ ਗਿਆ, ਤੇ ਜਿਨ੍ਹਾਂ ਮਾਤਾ ਪਿਤਾ ਦੇ ਜਿਉਂਦਿਆਂ ਉਹਨਾਂ ਦੀ ਸੰਤਾਨ ਚਲੇ ਗਈ, ਉਹਨਾਂ ਨੂੰ ਸੰਤਾਨ ਦੇ ਚਲੇ ਜਾਣ ਦਾ ਵਿਛੋੜਾ ਹੋ ਗਿਆ। ਕਿਸੇ ਨੂੰ ਸਰੀਰ ਦੇ ਰੋਗਾਂ ਦਾ ਇਸੇ ਪ੍ਰਕਾਰ ਦੁੱਖ ਹੈ, ਕਿਸੇ ਨੂੰ ਗਰੀਬੀ ਦਾ ਦੁੱਖ ਹੈ। ਸਤਿਗੁਰੂ ਜੀ ਬਚਨ ਕਰਦੇ ਨੇ, ਸਾਰਾ ਸੰਸਾਰ ਜਿੰਨਾ ਨਜ਼ਰ ਆਉਂਦਾ ਨਾ, ਸਾਰੇ ਸੰਸਾਰ ਦਾ ਵਰਤਣ ਵਾਲੇ ਵਾ ਦੁੱਖਾਂ ਦੇ ਵਿੱਚ ਹੀ ਹੈ, ਸਾਰਾ ਸੰਸਾਰ ਦੁਖੀ ਹੀ ਨਜ਼ਰ ਆਉਂਦਾ ਹੈ। ਨਾਨਕ ਦੁਖੀਆ ਸਭ ਸੰਸਾਰ, ਐਸੀ ਸੰਸਾਰ ਦੀ ਹਾਲਤ ਹੋ ਰਹੀ ਹੈ।
1: ਦੁੱਖ ਦੁੱਖ ਆਗਾ ਆਖੀਆ,
0: ਇਸ ਪ੍ਰਕਾਰ ਕਿਸੇ ਨੂੰ ਈਰਖਾ ਦਾ ਦੁੱਖ ਹੋ ਰਿਹਾ, ਗੁਆਂਢੀ ਦਾ ਘਰ ਚੰਗਾ ਬਣ ਗਿਆ, ਉਸਦੀ ਕੋਠੀ ਚੰਗੀ ਬਣ ਗਈ, ਉਸਨੇ ਗੱਡੀ ਚੰਗੀ ਲੈ ਲਈ, ਗੁਆਂਢੀ ਦੀ ਔਲਾਦ ਬੜੀ ਨੇਕ ਹੈ, ਉਸਦੇ ਬੱਚੇ ਚੰਗੇ ਨੰਬਰਾਂ ਦੇ ਨਾਲ ਪਾਸ ਹੋ ਗਏ, ਕਿਸੇ ਦੇ ਬੱਚੇ ਟੌਪਰ ਹੋ ਗਏ, ਉਹਨਾਂ ਨੂੰ ਵੇਖ ਵੇਖ ਕੇ ਸੜੀ ਜਾਂਦਾ, ਇਹ ਈਰਖਾ ਦਾ ਦੁੱਖ ਹੈ। ਕਿਸੇ ਨੂੰ ਕਾਮ ਦੀ ਅੱਗ ਸਾੜੀ ਜਾਂਦੀ ਹੈ, ਕਿਸੇ ਨੂੰ ਕ੍ਰੋਧ ਦੀ ਅੱਗ ਸਾੜੀ ਜਾਂਦੀ ਹੈ, ਸਾਰਾ ਸੰਸਾਰ ਦੁੱਖਾਂ ਦੇ ਅੰਦਰ ਵਰਤ ਰਿਹਾ। ਤੇ ਜਦੋਂ ਜੀਵਨ ਕਾਲ ਦੇ ਵਿੱਚ ਜੀਵ ਅਰਥਾਤ ਪ੍ਰਾਣੀ ਦੁੱਖ ਮਈ ਕਰਮਾਂ ਨੂੰ ਕਰਦਾ ਨਾ, ਦੁਸਤਰ ਕਰਮਾਂ ਨੂੰ ਕਰਦਾ ਨਾ, ਪਾਪ ਕਰਮਾਂ ਨੂੰ ਕਰਦਾ ਹੈ, ਦੁੱਖ ਦੁੱਖ ਆਗੈ ਆਖੀਐ, ਫਿਰ ਇਹ ਜਿਹੜਾ ਜੀਵ ਹੈ ਇਸ ਪ੍ਰਕਾਰ ਆਖਿਆ ਜਾਂਦਾ ਹੈ ਕਿ ਅੱਗੇ ਦਰਗਾਹ ਦੇ ਵਿੱਚ ਵੀ ਦੁੱਖ ਹੀ ਦੁੱਖ ਭੋਗਦਾ ਹੈ, ਦੁੱਖਦਾਈ ਜੰਮਾ ਦੁਆਰਾ ਦੁੱਖ ਭੋਗਦਾ, ਦੁੱਖਾਂ ਨੂੰ ਭੋਗਣੇ ਵਾਲਾ ਹੋ ਕਰਕੇ ਦੁੱਖਾਂ ਨੂੰ ਭੋਗਦਾ, ਪਹਿਲਾਂ ਨਰਕਾਂ ਦੇ ਦੁੱਖਾਂ ਨੂੰ ਭੋਗਦਾ, ਫਿਰ ਗਰਭ ਜੂਨੀਆਂ ਵਿੱਚ ਆ ਕਰਕੇ 84 ਲੱਖ ਜੂਨੀਆਂ ਦੇ ਦੁੱਖਾਂ ਨੂੰ ਭੋਗਦਾ ਹੈ। ਮਹਾਰਾਜ, ਅੱਗੇ ਜਾ ਕੇ ਵੀ ਜੀਵ ਦੁੱਖ ਭੋਗਦਾ, ਇਸ ਗੱਲ ਨੂੰ ਕੌਣ ਆਖਦੇ ਨੇ? ਹਜ਼ੂਰ ਫਰਮਾਉਂਦੇ ਨੇ, ਜਿਹੜੇ ਪੰਡਿਤ ਜਾਣਦੇ ਨਾ, ਪੜ੍ਹ ਕਰ ਹੇ ਪੁਕਾਰ, ਚਾਰ ਵੇਦਾਂ ਨੂੰ ਪੜ੍ਹ ਕੇ ਵੀ ਇਹੋ ਪੁਕਾਰਾਂ ਕਰਦੇ ਨੇ ਕਿ ਪਾਪੀ ਜੀਵ ਅੱਗੇ ਦੁੱਖ ਭੋਗਦੇ ਨੇ। ਜਦੋਂ ਜੀਵ ਸੰਸਾਰ ਤੋਂ, ਮਾਤ ਲੋਕ ਤੋਂ ਪਰਲੋਕ ਨੂੰ ਜਾਂਦਾ ਹੈ, ਬੈਤਰਣੀ ਨਦੀ ਰਸਤੇ ਵਿੱਚ ਆਉਂਦੀ ਹੈ, ਲਹੂ ਤੇ ਪਾਕ ਦੀ ਤਰੀ ਨਹੀਂ ਜਾਂਦੀ, ਵਿੱਚੇ ਡੁੱਬ ਡੁੱਬ ਕੇ ਗੋਤੇ ਖਾ ਕੇ ਦੁਖੀ ਹੁੰਦਾ, ਅਸਪੱਤਰ ਆਉਂਦਾ, ਜਿਸ ਜੰਗਲ ਦੇ ਪੱਤਿਆਂ ਦੇ ਆਕਾਰ ਤਲਵਾਰਾਂ ਵਰਗੇ ਨੇ, ਵਿੱਚੋਂ ਦੀ ਘਸੀਟ ਘਸੀਟ ਕੇ ਲੈ ਕੇ ਜਾਂਦੇ ਨੇ, ਤਲਵਾਰਾਂ ਦੇ ਨਾਲ ਲਹੂ ਲੁਹਾਨ ਹੁੰਦਾ, ਪੁਕਾਰਾਂ ਕਰਦਾ ਪਰ ਦੁੱਖਾਂ ਤੋਂ ਛੁੱਟਦਾ ਨਹੀਂ। ਅਗਨੀ ਬਣ ਆਉਂਦਾ ਜਿੱਥੇ ਜੰਗਲ ਨੂੰ ਆਗੀ ਅੱਗ ਲੱਖਾਂ ਕੋਹਾਂ ਤੱਕ ਲੱਗੀ ਹੈ, ਉਸ ਅੱਗ ਦੇ ਵਿੱਚੋਂ ਦੀ ਇਸ ਨੂੰ ਲੰਘਾਇਆ ਜਾਂਦਾ, ਲੈ ਕੇ ਜਾਇਆ ਜਾਂਦਾ, ਅੱਗ ਦੇ ਸੜਨ ਦੇ ਦੁੱਖ ਨੂੰ ਭੋਗਦਾ। ਇਹ ਚਾਰੇ ਵੇਦਾਂ ਨੂੰ ਪੜ੍ਹ ਪੜ੍ਹ ਕੇ ਪੰਡਿਤ ਪੁਕਾਰ ਕਰਦੇ ਨੇ, ਪੜ੍ਹ ਕਰ ਇਹ ਪੁਕਾਰ। ਫਿਰ ਪੰਡਿਤ ਜਨ ਛੇ ਸ਼ਾਸਤਰਾਂ ਨੂੰ ਵੀ ਪੜ੍ਹ ਕੇ ਇਹੋ ਹੀ ਪੁਕਾਰਾਂ ਕਰਦੇ ਨੇ ਕਿ ਜੀਵ ਨੂੰ ਅੱਗੇ ਜਾ ਕਰਕੇ ਦੁੱਖ ਹੀ ਦੁੱਖ ਭੋਗਣੇ ਪੈਂਦੇ ਹਨ। ਇਸੇ ਪ੍ਰਕਾਰ ਸਾਧ ਸੰਗਤ ਜੀਓ, ਪੁਰਾਣਿਕ ਮਤ ਦੇ ਅਨੁਸਾਰ ਵਿਦਵਾਨ ਜਨ ਪੰਡਿਤ ਜਨ ਕਹਿੰਦੇ ਨੇ ਲੋਕ ਤੋਂ ਪਰਲੋਕ ਤੱਕ ਦਾ ਇਹ ਜਿਹੜਾ ਰਸਤਾ ਨਾ, ਇਹ 11 ਮਹੀਨਿਆਂ ਦਾ ਹੈ। ਇਸੇ ਕਰਕੇ 11 ਮਹੀਨਿਆਂ ਬਾਅਦ ਪੰਡਿਤ ਜਨ ਮਰੇ ਹੋਏ ਪ੍ਰਾਣੀ ਦੇ ਨਿਮਿਤ ਸ਼ਰਾਧ ਕਰਦੇ ਨੇ, ਕਹਿੰਦੇ ਇਹ 11 ਮਹੀਨੇ ਭੁੱਖਾ ਪਿਆਸਾ ਵਿਰਲਾਪ ਕਰਦਾ ਹੋਇਆ ਜਮ ਮਾਰਗ ਦੇ ਉੱਪਰ ਜਾਂਦਾ ਹੈ, ਅਤੇ ਜਦੋਂ ਫਿਰ ਪਿਤਰ ਲੋਕ ਪੁੱਜਦਾ 11 ਮਹੀਨਿਆਂ ਦਾ ਸਫ਼ਰ ਤੈਅ ਕਰਕੇ ਉੱਥੇ ਦਰਵਾਜ਼ੇ ਬੰਦ ਹੁੰਦੇ ਨੇ ਅਤੇ ਬੜਾ ਭੁੱਖਾ ਹੁੰਦਾ। ਫਿਰ ਸਾਧ ਸੰਗਤ ਜੀ, ਜੋ ਪੁਰਾਣਿਕ ਮਤ ਹੈ, ਭਾਵੇਂ ਸਿੱਖ ਮਤ ਦਾ ਇਸ ਦੇ ਨਾਲ ਸੰਬੰਧ ਨਹੀਂ, ਪਰ ਪੁਰਾਣਿਕ ਮਤ ਇਹ ਗੱਲ ਕਹਿੰਦਾ ਹੈ, ਫਿਰ ਉੱਥੇ ਜੀਵ ਜਦੋਂ ਪੁੱਜਦਾ ਹੈ ਅਤੇ ਧਰਤੀ 'ਤੇ ਉਸਦਾ ਸ਼ਰਾਧ ਕੀਤਾ ਹੋ ਜਾਵੇ, ਉੱਥੇ ਉਸਨੂੰ ਭੋਜਨ ਮਿਲਦਾ ਅਤੇ ਤਾਂ ਤ੍ਰਿਪਤ ਹੁੰਦਾ। ਇਸ ਪ੍ਰਕਾਰ 11 ਮਹੀਨਿਆਂ ਦਾ ਰਸਤੇ ਦਾ ਦੁੱਖ, ਅੱਗੇ ਨਰਕਾਂ ਇਤਿਆਦਿਕਾਂ ਦੇ ਦੁੱਖ ਜਿਹੜੇ ਨੇ, ਉਹ ਪਾਪੀ ਪ੍ਰਾਣੀਆਂ ਦੇ ਕਥਨ ਕੀਤੇ ਜਾਂਦੇ ਨੇ ਪੁੰਨ ਆਤਮਾ ਨੂੰ। ਇਸੇ ਪ੍ਰਕਾਰ ਸਾਧ ਸੰਗਤ ਜੀ, ਪਿੱਤਰ ਲੋਕ ਅਤੇ ਬਹੁਤੇ ਪੁੰਨ ਆਤਮਾ ਜਿਹੜੇ ਨੇ, ਉਹਨਾਂ ਨੂੰ ਫਿਰ ਸਵਰਗ ਲੋਕ ਦੇ ਵਿੱਚ ਕਥਨ ਕੀਤਾ, ਅਤੇ ਸਵਰਗਾਂ ਦੇ ਸੁੱਖ ਭੋਗਣ ਤੋਂ ਉਪਰੰਤ ਵੀ ਜਿੰਨੇ ਪੁੰਨ ਕਰਮ ਕੀਤੇ ਨੇ ਉਹਨਾਂ ਦਾ ਸੁੱਖ ਭੋਗ ਲਿਆ, ਫਿਰ ਸਵਰਗ ਦੇ ਵਿੱਚੋਂ ਡੇਗ ਦਿੱਤਾ ਜਾਂਦਾ, ਗੇਰ ਦਿੱਤਾ ਜਾਂਦਾ, ਸੁੱਟ ਦਿੱਤਾ ਜਾਂਦਾ, ਫਿਰ ਜੂਨੀਆਂ ਵਿੱਚ ਆ ਕੇ ਜੀਵ ਫਿਰ ਨਰਕਾਂ 'ਚ ਹੀ ਜਾਂਦਾ ਹੈ। ਇਸ ਪ੍ਰਕਾਰ ਚਾਰੇ ਵੇਦ ਅਤੇ ਛੇ ਸ਼ਾਸਤਰਾਂ ਨੂੰ ਪੜ੍ਹਨ ਵਾਲੇ ਪੜ੍ਹੇ ਹੋਏ ਪੰਡਿਤ ਵੀ ਪੜ੍ਹ ਪੜ੍ਹ ਕੇ ਪੁਕਾਰ ਕਰਦੇ ਨੇ, ਭਾਈ ਪੁੰਨੀ ਆਤਮਾਵਾਂ ਨੂੰ ਤਾਂ ਕੁਝ ਸੁੱਖ ਮਿਲਦਾ ਹੈ, ਪਰ ਪਾਪੀ ਜੀਵਾਂ ਨੂੰ ਅੱਗੇ ਵੀ ਦੁੱਖ ਹੀ ਦੁੱਖ ਮਿਲਦਾ ਹੈ।
1: ਦੁੱਖ ਕੀਆ ਪੰਡਾ ਖੁੱਲੀਆ।
0: ਜੀਵਾਂ ਨੇ ਜੀਵਨ ਕਾਲ ਦੇ ਵਿੱਚ ਦੁਖੀ ਦੁੱਖ ਕਮਾਏ ਨੇ, ਪਾਪ ਕਰਮਾਂ ਨੂੰ ਕੀਤਾ ਹੈ, ਅਤੇ ਜਦੋਂ ਫਲ ਬਰ ਦਾਤਾ ਜੀ ਪਰਮੇਸ਼ਰ ਵਾਹਿਗੁਰੂ ਜੀ ਜੀਵਾਂ ਨੂੰ ਇਹਨਾਂ ਦੇ ਕੀਤੇ ਹੋਏ ਕਰਮਾਂ ਦਾ ਫਲ ਭੁਗਾਉਣ ਵਾਸਤੇ ਦੁੱਖ ਦਿੰਦੇ ਨੇ ਨਾ, ਉਸ ਵੇਲੇ ਫਿਰ ਦੁੱਖ ਹੀ ਦੁੱਖ ਪ੍ਰਾਪਤ ਹੁੰਦੇ ਨੇ। ਮਾਨੋ ਦੁੱਖ ਦੀਆਂ ਹੀ ਪੰਡਾਂ ਜੀਵਾਂ ਦੇ ਵਾਸਤੇ ਖੁੱਲ੍ਹਦੀਆਂ ਹਨ।
1: ਦੁੱਖ ਨਾ ਨਿਕਲਿਓ ਕੋਈ।
0: ਜੇ ਕਿਧਰੇ ਸਿਮਰਨ ਕੀਤਾ ਹੁੰਦਾ, ਭਜਨ ਕੀਤਾ ਹੁੰਦਾ, ਬੰਦਗੀ ਕੀਤੀ ਹੁੰਦੀ, ਪਰ ਉਪਕਾਰ ਕੀਤੇ ਹੁੰਦੇ, ਦਸਵੰਧ ਕੱਢਿਆ ਹੁੰਦਾ, ਸਦਾ ਸੱਚ ਬੋਲਿਆ ਹੁੰਦਾ, ਕਿਸੇ ਗਰੀਬ ਦਾ ਆਸਰਾ ਬਣੇ ਹੁੰਦੇ, ਕਿਸੇ ਨੂੰ ਭੋਜਨ ਛਕਾਇਆ ਹੁੰਦਾ, ਪਿਆਸੇ ਨੂੰ ਕਿਧਰੇ ਜਲ ਛਕਾਇਆ ਹੁੰਦਾ, ਲੋੜਵੰਦ ਨੂੰ ਬਸਤਰ ਦਿੱਤੇ ਹੁੰਦੇ, ਫਿਰ ਤਾਂ ਸੁੱਖ ਪ੍ਰਾਪਤ ਹੋ ਜਾਂਦੇ। ਪਰ ਪਰਉਪਕਾਰ ਤੇ ਕੋਈ ਕੀਤਾ ਹੀ ਨਹੀਂ, ਪੁੰਨ ਕਰਮ ਤੇ ਕੀਤਾ ਹੀ ਨਹੀਂ, ਇਸ ਕਰਕੇ ਫਿਰ ਦੁੱਖ ਦੀਆਂ ਪੰਡਾਂ 'ਚੋਂ ਦੁੱਖ ਹੀ ਨਿਕਲਦਾ, ਕੋਈ ਸੁੱਖ ਨਹੀਂ ਨਿਕਲਦਾ। ਸਾਧ ਸੰਗਤ ਜੀ, ਜਿਵੇਂ ਚੁੱਲ੍ਹੇ ਦੇ ਵਿੱਚੋਂ ਅੱਗ ਦੀਆਂ ਲਾਟਾਂ ਹੀ ਨਿਕਲਦੀਆਂ ਨੇ, ਪਾਣੀ ਦੀ ਧਾਰਾ 'ਤੇ ਨਹੀਂ ਨਾ ਨਿਕਲ ਸਕਦੀ, ਇਸ ਪ੍ਰਕਾਰ ਦੁੱਖ ਦੀਆਂ ਜਦੋਂ ਪੰਡਾਂ ਖੁੱਲ੍ਹਦੀਆਂ ਫਿਰ ਦੁੱਖ ਹੀ ਦੁੱਖ ਨਿਕਲਦੇ ਨੇ, ਫਿਰ ਸੁੱਖ 'ਤੇ ਕੋਈ ਵੀ ਨਹੀਂ ਨਿਕਲਦਾ, ਕੋਈ ਸੁੱਖ ਜੀਵਾਂ ਦੇ ਤਾਂ ਹੀ ਪ੍ਰਾਪਤ ਨਹੀਂ ਹੁੰਦਾ ਹੈ।
1: ਦੁੱਖ ਵਿੱਚ ਜੀਓ ਜਲਾਇਆ।
0: ਫਿਰ ਇਹ ਜਿਹੜੇ ਪਾਪੀ ਜੀਵ ਨੇ ਨਾ, ਇਹਨਾਂ ਨੂੰ ਦੁੱਖ ਰੂਪ ਨਰਕਾਂ ਦੇ ਵਿੱਚ ਫੜ ਕੇ ਜਲਾਇਆ ਜਾਂਦਾ ਹੈ, ਸਾੜਿਆ ਜਾਂਦਾ ਹੈ, ਉੱਥੇ ਭੱਠੀਆਂ ਵਿੱਚ ਪਾ ਪਾ ਕੇ ਸਾੜਿਆ ਜਾਂਦਾ। ਇਸੇ ਪ੍ਰਕਾਰ ਵਿਸਾਰ ਹਰ ਜੀਓ ਬਿਖੈ ਭੋਗ ਹੈ, ਤਪਤ ਥੰਮ ਗੱਲ ਲਾਤੇ ਆ। ਤੱਤੇ ਸੜਦੇ ਹੋਏ, ਬਲਦੇ ਹੋਏ, ਤਾਂਬੇ ਵਰਗੇ ਲਾਲ ਹੋਏ ਥੰਮਾਂ ਦੇ ਨਾਲ, ਲੋਹੇ ਦੇ ਥੰਮਾਂ ਦੇ ਨਾਲ ਲਾਇਆ ਜਾਂਦਾ ਹੈ। ਇਸੇ ਪ੍ਰਕਾਰ ਪਰ ਤ੍ਰਿਯ ਰਾਵਣ ਜਾਹੇ ਸੇਈ ਤਾਂ ਲਾਜੀ ਹੈ, ਪਾਪੀ ਪੁਰਖਾਂ ਨੂੰ ਤੇਲ ਦੇ ਵਿੱਚ ਤਲਿਆ ਜਾਂਦਾ ਹੈ। ਸਤਿਗੁਰੂ ਜੀ ਬਚਨ ਕਰਦੇ ਨੇ, ਦੁੱਖ ਵਿੱਚ ਜੀਓ ਜਲਾਇਆ। ਇਹ ਜਿਹੜੇ ਜੀਵ ਨੇ ਜਦੋਂ ਤੱਕ ਮਾਤਲੁੱਖ ਵਿੱਚ ਰਹਿੰਦੇ ਨੇ, ਆਪਣੇ ਜੀਓ ਨੂੰ, ਆਪਣੇ ਮਨ ਨੂੰ ਦੁੱਖਾਂ 'ਚ ਸਾੜਦੇ ਰਹਿੰਦੇ ਨੇ, ਦੂਜਿਆਂ ਵੱਲ ਵੇਖ ਵੇਖ ਕੇ ਈਰਖਾ ਦੀ ਅਗਨੀ ਵਿੱਚ ਸਾੜਦੇ ਨੇ, ਰਾਗ ਅਤੇ ਦੁਵੈਸ਼ ਦੀ ਅਗਨੀ ਵਿੱਚ ਸਾੜਦੇ ਨੇ, ਜਦੋਂ ਫਿਰ ਦਰਗਾਹ ਵਿੱਚ ਜਾਂਦੇ ਨੇ, ਜਮਾਂ ਦੁਆਰਾ ਨਰਕਾਂ ਦੀ ਅੱਗ ਦੇ ਵਿੱਚ ਜਲਾਇਆ

0: ਵਿਛੋੜੇ ਦਾ ਦੁੱਖ ਵਿਆਪਦਾ, ਹੁਣ ਸਾਰਿਆਂ ਦੇ ਨਾਲੋਂ ਵਿਛੜ ਜਾਣਾ, ਫਿਰ ਕਦੇ ਮਿਲਣਾ ਨਹੀਂ, ਬੋਲਿਆ ਵੀ ਨਹੀਂ ਜਾਂਦਾ ਤੇ ਅੱਖਾਂ ਦੇ ਵਿੱਚੋਂ ਹੰਝੂ ਵਗਦੇ ਨੇ। ਇਸੇ ਪ੍ਰਕਾਰ ਬਹੁਤ ਪ੍ਰਾਣੀ ਜਿਸ ਵੇਲੇ ਮਰਨ ਕਾਲ ਦਾ ਸਮਾਂ ਆਉਂਦਾ ਹੈ, ਉਹ ਦੁੱਖ ਝੱਲਿਆ ਨਹੀਂ ਜਾਂਦਾ, ਅੱਖਾਂ 'ਚੋਂ ਹੰਝੂ ਵਗਦੇ ਨੇ ਤੇ ਰੋਂਦੇ ਨੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਹੱਸਦਾ ਤੇ ਸੰਸਾਰ ਤੋਂ ਕੋਈ ਵੀ ਨਹੀਂ ਜਾਂਦਾ ਨਾ। ਆਮ ਜਨ ਸਾਧਾਰਨ 'ਚੋਂ ਪਾਪੀਆਂ ਜੀਵਾਂ 'ਚੋਂ ਹੱਸਦਾ ਤੇ ਕੋਈ ਵੀ ਨਹੀਂ ਜਾਂਦਾ। ਅੰਤਕਾਲ ਦੁੱਖਾਂ ਨੂੰ ਭੋਗ ਕੇ ਜੰਮਾਂ ਦੀਆਂ ਭਿਆਨਕ ਸ਼ਕਤਾਂ ਸ਼ਕਲਾਂ ਨੂੰ ਦੇਖ ਕੇ ਰੋਂਦੇ ਨੇ। ਇਹਨਾਂ ਨਾਲ ਜਾਣਾ ਪਵੇਗਾ, ਇਹਨਾਂ ਦੀਆਂ ਭਿਆਨਕ ਸਜਾਵਾਂ ਭੋਗਣੀਆਂ ਪੈਣਗੀਆਂ। ਕਿੰਨੇ ਲੋਕ ਕਿੰਨੇ ਕਿੰਨੇ ਮਹੀਨੇ ਕੌਮਾਂ ਵਿੱਚ ਪਏ ਰਹਿੰਦੇ ਨੇ, ਕਿੰਨੇ ਹੌਸਪੀਟਲਾਂ ਵਿੱਚ ਦਾਖਲ ਰਹਿੰਦੇ ਨੇ, ਕਿੰਨੇ ਦਵਾਈਆਂ ਦਾ ਹੌਸਪੀਟਲਾਂ ਦਾ ਖਰਚਾ ਨਹੀਂ ਝੱਲ ਸਕਦੇ ਤੇ ਘਰਾਂ ਦੇ ਵਿੱਚ ਛੇ ਛੇ ਮਹੀਨੇ ਸਾਲ ਸਾਲ ਮੰਜੀ 'ਤੇ ਪਏ ਰਹਿੰਦੇ ਨੇ। ਕਿਸੇ ਦਾ ਪਾਸਾ ਮਾਰਿਆ ਗਿਆ, ਕਿਸੇ ਦਾ ਐਕਸੀਡੈਂਟ ਹੋ ਗਿਆ, ਲੱਤਾਂ ਟੁੱਟ ਗਈਆਂ, ਕੋਈ ਕੌਮਾਂ ਵਿੱਚ ਚਲਿਆ ਗਿਆ ਤੇ ਕਿੰਨਿਆਂ ਨੂੰ ਡਾਕਟਰ ਹੌਸਪੀਟਲ 'ਚੋਂ ਮੋੜ ਦਿੰਦੇ ਨੇ, ਘਰੇ ਲੈ ਜਾਓ, ਸੇਵਾ ਕਰ ਲਓ, ਜਿੰਨੇ ਕੁ ਦਿਨ ਬਾਕੀ ਨੇ ਆਪਣੇ ਪਰਿਵਾਰ ਦੇ ਨਾਲ ਇਹ ਗੁਜ਼ਾਰ ਲਵੇ, ਇਹ ਸੇਵਾ ਕਰ ਲਓ। ਹੁਣ ਘਰ ਵਾਲਿਆਂ ਨੂੰ ਪਤਾ ਹੁੰਦਾ ਇਸ ਨੇ ਬਚਣਾ ਨਹੀਂ, ਵੇਖ ਵੇਖ ਕੇ ਝੂਰਦੇ ਨੇ ਇਹ ਚੱਲਿਆ ਜਾਵੇਗਾ। ਅਤੇ ਜਿਸ ਨੇ ਚਲੇ ਜਾਣਾ ਹੁੰਦਾ, ਮਰਨਾ ਹੁੰਦਾ, ਉਸ ਨੂੰ ਵੀ ਪਤਾ ਹੁਣ ਡਾਕਟਰਾਂ ਨੇ ਘਰ ਭੇਜ ਦਿੱਤਾ, ਹੁਣ ਇਲਾਜ ਨਹੀਂ ਰਿਹਾ, ਹੁਣ ਸਵਾਸ ਮੁੱਕਣ ਵਾਲੇ ਨੇ, ਹੁਣ ਸਰੀਰ ਜਾਣ ਵਾਲਾ, ਆਪਣੇ ਹੱਥਾਂ ਵੱਲ ਪੈਰਾਂ ਵੱਲ ਵੇਖ ਵੇਖ ਕੇ ਝੂਰਦਾ, ਮੇਰੇ ਇਹ ਹੱਥ ਅਤੇ ਪੈਰ ਅੱਗ ਵਿੱਚ ਸੜ ਜਾਣਗੇ, ਆਪਣੀ ਸ਼ਕਲ ਨੂੰ ਆਪਣੇ ਚਿਹਰੇ ਨੂੰ ਫਿਰ ਜਿਹੜਾ ਪ੍ਰਾਣੀ ਹੈ ਨਾ ਸ਼ੀਸ਼ੇ ਵਿੱਚ ਵੇਖ ਵੇਖ ਕੇ ਝੂਰਦਾ, ਇਹ ਮੇਰਾ ਸਰੀਰ, ਇਹ ਮੇਰਾ ਮੁੱਖ, ਇਹ ਮੇਰਾ ਸਿਰ, ਇਹ ਮੇਰੀ ਛਾਤੀ, ਇਹ ਮੇਰੀਆਂ ਬਾਹਾਂ, ਇਹ ਮੇਰਾ ਵਜੂਦ ਹੁਣ ਨਹੀਂ ਰਹੇਗਾ। ਕੀ ਇਸ ਨੂੰ ਦੱਬ ਦਿੱਤਾ ਜਾਵੇਗਾ? ਇਸ ਨੂੰ ਮਿੱਟੀ ਖਾ ਜਾਵੇਗੀ? ਇਸ ਨੂੰ ਕੀੜੇ ਪੈ ਜਾਣਗੇ? ਕਬਰ ਵਿੱਚ ਕੀੜੇ ਖਾ ਜਾਣਗੇ? ਜਾਂ ਇਸ ਨੂੰ ਕਬਰ ਦੀ ਇਸੇ ਪ੍ਰਕਾਰ ਜੋ ਵੇਦਨਾ ਝੱਲਣੀ ਪਵੇਗੀ, ਜਾਂ ਕਹਿ ਲਈਏ ਚਿਖਾ ਦੇ ਵਿੱਚ ਪੈ ਕੇ ਸੜਨਾ ਪਵੇਗਾ? ਵੇਖ ਵੇਖ ਕੇ ਸਰੀਰ ਨੂੰ ਝੂਰਦਾ ਕਿ ਮੇਰਾ ਸਰੀਰ ਰਹਿਣਾ ਨਹੀਂ। ਕਦੇ ਇਕੱਲਾ ਬਹਿ ਬਹਿ ਕੇ ਰੋਂਦਾ ਤੇ ਕਦੇ ਸੰਬੰਧੀਆਂ ਦੇ ਸਾਹਮਣੇ ਰੋਂਦਾ ਕਿ ਜੀ ਨਹੀਂ ਕਰਦਾ ਤੁਹਾਨੂੰ ਛੱਡ ਕੇ ਜਾਣ ਨੂੰ, ਪਰ ਮੇਰੇ ਵੱਸ ਕੁਝ ਨਹੀਂ। ਇਸ ਪ੍ਰਕਾਰ ਸਾਧ ਸੰਗਤ ਜੀ ਜਿਹੜਾ ਜੀਵੇ ਨਾ ਦੁਖੀਆ ਹੀ ਸੰਸਾਰ ਤੋਂ ਅੰਤਕਾਲ ਨੂੰ ਰੋਂਦਾ ਹੋਇਆ ਚਲਿਆ ਜਾਂਦਾ ਹੈ।
1: ਨਾਨਕ ਸਿਫਤੀ ਰਤਿਆ।
0: ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਇਹਨਾਂ ਸਰੀਰ ਦੇ ਰੋਗਾਂ ਤੋਂ, ਸੰਸਾਰ ਦੇ ਦੁੱਖਾਂ ਤੋਂ, ਵਿਸ਼ਿਆਂ ਦੇ ਦੁੱਖਾਂ ਤੋਂ, ਈਰਖਾ ਦੇ ਦੁੱਖਾਂ ਤੋਂ, ਰਾਗ ਦਵੈਖ ਦੇ ਦੁੱਖਾਂ ਤੋਂ, ਜਮਾਂ ਦੇ ਦੁੱਖਾਂ ਤੋਂ, ਫਿਰ ਗਰਭ ਜੂਨੀਆਂ ਦੇ ਦੁੱਖਾਂ ਤੋਂ, ਆਉਣ ਵਾਲੇ ਸਮੇਂ ਵਿੱਚ 84 ਲੱਖ ਜੂਨੀਆਂ ਦੇ ਭੋਗਣ ਦੇ ਦੁੱਖਾਂ ਤੋਂ ਕੋਈ ਬਚ ਵੀ ਸਕਦਾ ਹੈ? ਮਹਾਰਾਜ, ਕੋਈ ਬਚਣ ਦਾ ਯਤਨ ਹੈ ਤੇ ਸਾਡੇ ਤਾਂ ਹੀ ਫਰਮਾ ਕਰਕੇ ਦੱਸੋ, ਇਹਨਾਂ ਦੁੱਖਾਂ ਨੂੰ ਭੋਗਣ ਵਾਲੇ ਨਾ ਹੋਈਏ। ਤਾਂ ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਨੇ, ਸਿਫਤੀ ਰਤਿਆ, ਜਿਹੜਾ ਜਨ, ਜਿਹੜਾ ਪ੍ਰਾਣੀ, ਜਿਹੜਾ ਜਗਿਆਸੂ, ਜਿਹੜਾ ਗੁਰਮੁਖ, ਜਿਹੜਾ ਸੰਤ ਜਨ, ਸਾਧੂ ਜਨ, ਮਹਾਤਮਾ ਪਰਮੇਸ਼ਰ ਜੀ ਦੀ ਸਿਫਤ ਸਲਾਹ ਕਰਨ ਦੇ ਵਿੱਚ ਰਤਿਆ ਰੰਗਿਆ ਹੋਇਆ ਹੈ, ਜਿਸ ਦਾ ਮਨ ਪਰਮੇਸ਼ਰ ਜੀ ਦੀ ਸਿਫਤ ਕਰਨ ਵਾਸਤੇ ਵਾਹਿਗੁਰੂ ਜੀ ਦੇ ਪ੍ਰੇਮ ਵਿੱਚ ਰੰਗਿਆ ਹੋਇਆ ਹੈ,
1: ਮਨ ਤਨ ਹਰਿਆ ਹੋਏ,
0: ਭਾਈ ਉਹਨਾਂ ਦਾ ਮਨ ਵੀ ਭਗਤੀ ਕਰਕੇ, ਬੰਦਗੀ ਕਰਕੇ, ਸਤ ਸੰਤੋਖ, ਦਇਆ, ਧਰਮ, ਵਿਚਾਰ, ਸ਼ੁਭ ਗੁਣਾ ਕਰਕੇ, ਕਰੁਣਾ, ਮੈਤਰੀ, ਮੁਦਤਾ, ਉਪੇਖਿਆ ਕਰਕੇ ਪ੍ਰਫੁੱਲਤ ਹੋਇਆ ਹੈ, ਖਿੜਿਆ ਹੈ, ਮਨ ਖਿੜਿਆ ਹਰਿਆ ਬਾਗ। ਨਾਨਕ ਭਗਤਾ ਸਦਾ ਵਿਗਾਸ, ਭਗਤ ਜਨਾਂ ਦੇ ਹਿਰਦਿਆਂ ਨੂੰ ਸਦਾ ਵਿਗਾਸ, ਸਦਾ ਖਿੜਾਓ, ਸਦਾ ਆਨੰਦ ਚੜਿਆ ਰਹਿੰਦਾ, ਸਦਾ ਉਮਾਹੜਾ ਛਾਇਆ ਰਹਿੰਦਾ ਮਨ ਦੇ ਅੰਦਰ, ਸੁਣਿਆ ਦੁੱਖ ਪਾਪ ਕਾ ਨਾਸ, ਕਿਉਂਕਿ ਅੰਮ੍ਰਿਤ ਨਾਮ ਨੂੰ ਸਰਵਣ ਕਰਨੇ ਕਰਕੇ ਉਹਨਾਂ ਦੇ ਦੁੱਖ ਜਨ, ਦਰਦ ਤੇ ਪਾਪ ਸਾਰੇ ਨਾਸ਼ ਹੋ ਜਾਂਦੇ ਨੇ। ਉਹਨਾਂ ਦਾ ਮਨ ਵੀ ਇਸ ਪ੍ਰਕਾਰ ਗੁਣਾਂ ਦੇ ਨਾਲ ਪ੍ਰਫੁੱਲਤ ਹੁੰਦਾ ਹੈ ਤੇ ਜਦੋਂ ਤਨ ਕਰਕੇ ਸਾਧਨ ਕਰਦੇ ਨੇ, ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ, ਚੌਂਕੜਾ ਮਾਰਨਾ, ਸਤ ਸੰਗਤ ਵਿੱਚ ਆ ਕੇ ਬੈਠਣਾ, ਸ਼ਰਵਣ, ਮੰਨਣ, ਨਿਧਿਆਸਨ ਕਰਨਾ, ਫਿਰ ਉਹਨਾਂ ਦੇ ਸਰੀਰ ਵੀ ਪ੍ਰਫੁੱਲਤ ਹੋ ਜਾਂਦੇ ਨੇ। ਭਾਈ ਇਸ ਪ੍ਰਕਾਰ ਜਿਹੜੇ ਸਿਫਤੀ ਪਰਮੇਸ਼ਰ ਜੀ ਦੇ ਪ੍ਰੇਮ ਰੰਗ ਦੇ ਅੰਦਰ ਰੰਗੇ ਹੋਏ ਨੇ, ਉਹਨਾਂ ਦਾ ਮਨ ਵੀ ਤੇ ਤਨ ਵੀ ਸ਼ੁਭ ਗੁਣਾਂ ਦੀ ਹਰਿਆਵਲਤਾ ਦੇ ਨਾਲ ਹਰਿਆ ਭਰਿਆ ਹੋ ਜਾਂਦਾ।

ਅੱਜ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਦੇ ਨੇ ਭਾਈ, ਦੁੱਖ ਰੂਪ ਸੰਸਾਰ ਦੇ ਅੰਦਰ ਰਹਿੰਦੇ ਹੋਏ ਜਿਹੜੇ ਤੇ ਪਾਪ ਕਰਮਾਂ ਤੇ ਵਿਗਾਰਾਂ ਵਿੱਚ ਲੱਗੇ ਰਹੇ, ਅੱਗੀ ਮਾਰੀ ਹੈ ਉਹਨਾਂ ਨੂੰ ਅੱਗੇ ਦਰਗਾਹ ਦੇ ਵਿੱਚ ਵੀ ਮਾਰਿਆ ਜਾਂਦਾ, ਉੱਥੇ ਦੁੱਖ ਭੋਗਦੇ ਨੇ। ਇਸ

0: ਤੋਂ ਬਚਣ ਵਾਸਤੇ ਵਾਹਿਗੁਰੂ ਜੀ ਦੀ ਬੰਦਗੀ ਨੂੰ ਕੀਆ ਕਰਨਾ ਕੀਤਾ। ਵਾਹਿਗੁਰੂ ਜੀ ਦੀ ਬੰਦਗੀ ਕੀਤੀ ਏ, ਭਗਤੀ ਕੀਤੀ ਏ, ਸਿਮਰਨ ਕੀਤਾ ਹੈ। ਇਸ ਜੀਵਨ ਕਾਲ ਦੇ ਅੰਦਰ ਮਨੁੱਖਾ ਦੇਹੀ ਦੇ ਅੰਦਰ ਰਹਿੰਦਿਆਂ ਹੋਇਆਂ ਸਤਿਗੁਰੂ ਜੀ ਦੇ ਚਰਨਾਂ ਦੀ ਸ਼ਰਨ ਨੂੰ ਧਾਰਨ ਕੀਤਾ, ਗੁਰੂ ਵਾਲੇ ਹੋਏ, ਅੰਮ੍ਰਿਤ ਨੂੰ ਛਕਿਆ, ਅੰਮ੍ਰਿਤ ਬਾਣੀ ਨੂੰ ਪੜ੍ਹਿਆ, ਅੰਮ੍ਰਿਤਮਈ ਜੀਵਨ ਬਣਾਇਆ, ਅੰਮ੍ਰਿਤ ਰਸ ਨੂੰ ਨਾਮਦੇਹ ਨੂੰ ਮਾਣਿਆ, ਉਹਨਾਂ ਦੇ ਤੇ ਦੁੱਖ ਕੀਆ ਅੱਗੀ ਮਾਰੀਆ ਹੈ। ਜਿਹੜੇ ਅੱਗੇ ਦਰਗਾਹ ਦੇ ਵਿੱਚ ਦੁੱਖ ਮਿਲਣੇ ਸਨ ਨਾ, ਜਿਹੜੇ ਅੱਗੇ ਆਉਣ ਵਾਲੇ ਸਮੇਂ ਵਿੱਚ 84 ਲੱਖ ਜੂਨੀਆਂ ਦੇ ਦੁੱਖ ਮਿਲਣੇ ਸਨ ਨਾ, ਉਹਨਾਂ ਦੁੱਖਾਂ ਨੂੰ ਮਾਰ ਲੈਣਾ ਕੀਤਾ। ਦੁੱਖ ਕੀਆ, ਦੁੱਖਾਂ ਦੀਆਂ ਜਿਹੜੀਆਂ ਵਜ੍ਹਾ ਪਾਪ ਕਰਮ ਸਨ, ਉਹਨਾਂ ਨੂੰ ਦੁੱਖਾਂ ਦੀਆਂ ਵਜ੍ਹਾ ਨੂੰ, ਦੁੱਖਾਂ ਦੀਆਂ ਜੜ੍ਹਾਂ ਨੂੰ ਹੀ ਉਹਨਾਂ ਨੇ ਵੱਢ ਦੇਣਾ ਕੀਤਾ, ਮੇਟ ਲੈਣਾ ਕੀਤਾ ਹੈ। ਜੀਓ
1: ਦੁੱਖ ਦਾਰੂ ਹੋਏ,
0: ਤੇ ਜਿਸ ਸਿਮਰਨ ਨੂੰ, ਭਜਨ ਨੂੰ, ਅੰਮ੍ਰਿਤ ਵੇਲੇ ਉੱਠਣ ਨੂੰ, ਨੀਂਦ ਤਿਆਗਣ ਨੂੰ, ਚੌਂਕੜੇ ਮਾਰਨ ਨੂੰ, ਜਪ ਕਰਨੇ ਨੂੰ, ਸਿਮਰਨ ਕਰਨੇ ਨੂੰ, ਬਾਣੀ ਪੜ੍ਹਨੇ ਨੂੰ ਸੰਸਾਰ ਦੇ ਲੋਕਾਂ ਨੇ ਦੁੱਖ ਮੰਨਿਆ। ਜੀ ਨਾਮ ਜਪਣਾ ਬੜਾ ਔਖਾ, ਨਾਮ ਨਹੀਂ ਜਪਿਆ ਜਾਂਦਾ। ਸਾਧ ਸੰਗਤ ਜੀ ਹਰ ਰੋਜ਼ ਬਿਨ ਨਾਗਾ ਨੀਂਦ ਦਾ ਤਿਆਗ ਕਰਕੇ ਅੰਮ੍ਰਿਤ ਵੇਲੇ ਉੱਠਣਾ ਸੌਖਾ ਕਾਰਜ ਤੇ ਨਹੀਂ ਨਾ। ਕਦੇ ਉਬਾਸੀਆਂ ਆਉਂਦੀਆਂ ਨੇ, ਕਦੇ ਆਕੜ ਆਉਂਦੇ ਨੇ, ਕਦੇ ਨੀਂਦ ਪੂਰੀ ਨਹੀਂ ਹੁੰਦੀ, ਕਦੇ ਆਲਸ ਆਉਂਦਾ, ਕਦੇ ਮਨ 'ਚ ਫੁਰਨਾ ਆਉਂਦਾ, ਥੋੜ੍ਹਾ ਜਿਹਾ ਸਮਾਂ ਹੋਰ ਸੌਂ ਹੀ ਲਈਏ। ਪਰ ਇਸ ਪ੍ਰਕਾਰ ਨੀਂਦ ਦੇ ਦੁੱਖ ਨੂੰ ਝੱਲ ਕੇ ਵੀ ਅੰਮ੍ਰਿਤ ਵੇਲੇ ਉੱਠਦੇ ਨੇ, ਸਿਆਲਾਂ ਦੇ ਵਿੱਚ ਠੰਡੇ ਪਾਣੀ ਦੇ ਵਿੱਚ ਵੀ ਇਸ਼ਨਾਨ ਕਰਦੇ ਨੇ, ਇਸੇ ਪ੍ਰਕਾਰ ਦੋ ਦੋ ਘੰਟੇ ਚੌਂਕੜਾ, ਚਾਰ ਚਾਰ ਘੰਟੇ ਚੌਂਕੜਾ ਮਾਰਦੇ ਨੇ। ਕਈ ਅਭਿਆਸੀ ਗੁਰਮੁਖ ਪਿਆਰੇ ਐਸੇ ਦੇਖੇ ਜਾਂਦੇ ਨੇ ਸਾਧ ਸੰਗਤ ਜੀ, ਜਿਹੜੇ 12 ਵਜੇ ਨੂੰ ਇਸ਼ਨਾਨ ਕਰਕੇ ਚੌਂਕੜਾ ਮਾਰ ਲੈਂਦੇ ਨੇ ਤੇ 8-8 ਘੰਟੇ ਵਾਹਿਗੁਰੂ ਗੁਰਮੰਤਰ ਦਾ ਸਿਮਰਨ ਕਰਦੇ ਨੇ, ਫਿਰ ਉਸ ਤੋਂ ਉਪਰੰਤ ਨਿਤਨੇਮ ਕਰਦੇ ਨੇ, ਬਾਣੀ ਪੜ੍ਹਦੇ ਨੇ, ਫਿਰ ਆਪਣੀ ਦੁਨਿਆਵੀ ਕਿਰਤ ਵਿਹਾਰ ਕਰਦੇ ਨੇ। ਹੁਣ 12 ਵਜੇ ਉੱਠ ਕੇ ਚੌਂਕੜਾ ਮਾਰ ਲੈਣਾ ਸੌਖਾ ਤੇ ਨਹੀਂ ਨਾ। ਹਰ ਕਿਸੇ ਵਾਸਤੇ ਤਾਂ 5 ਵਜੇ ਉੱਠਣਾ ਬੜਾ ਔਖਾ ਹੈ। ਪਿੰਡਾਂ ਵਾਲੇ ਲੋਕ ਤਾਂ ਫਿਰ ਵੀ ਚਾਹੇ ਕੰਮਾਂ ਕਾਰਾਂ ਵਾਸਤੇ ਵਕਤ ਨਾਲ ਉੱਠ ਜਾਂਦੇ ਨੇ, ਪਰ ਸ਼ਹਿਰਾਂ ਵਿੱਚ ਤੇ ਬੜਾ ਖੋਟਾ ਚੱਲਣ, ਬੜਾ ਖੋਟਾ ਰੁਝਾਨ ਵੇਖਿਆ ਜਾਂਦਾ ਹੈ। ਕੋਈ 8 ਵਜੇ ਉੱਠ ਰਿਹਾ, ਕੋਈ 9 ਵਜੇ ਉੱਠ ਰਿਹਾ, ਕੋਈ 10 ਵਜੇ ਉੱਠ ਰਿਹਾ। ਇਸ ਪ੍ਰਕਾਰ ਨੀਂਦ ਤਿਆਗਣੀ, ਅੰਮ੍ਰਿਤ ਵੇਲੇ ਉੱਠਣਾ ਸੰਸਾਰ ਵਾਸਤੇ ਬੜਾ ਦੁਸ਼ਤਰ ਕਾਰਜ ਹੈ। ਤੇ ਜੇ ਘਰ ਦੇ ਵਿੱਚ ਕਿਧਰੇ ਇੱਕ ਗੁਰਮੁਖ ਹੋਵੇ ਤੇ ਬਾਕੀ ਜਨ ਸਾਧਾਰਨ ਹੋਣ, ਤੇ ਉਹ ਫਿਰ ਜਨ ਸਾਧਾਰਨ ਦੇ ਨਾਲ ਨਾਰਾਜ਼ਗੀ ਕਰਦੇ ਨੇ, ਕਹਿੰਦੇ ਨਾ ਤੂੰ ਆਪ ਸੌਣਾ, ਨਾ ਸਾਨੂੰ ਸੌਣ ਦੇਣਾ, ਅੰਮ੍ਰਿਤ ਵੇਲੇ ਤੋਂ ਨਲਕਾ ਖੜਕਾਉਣਾ ਸ਼ੁਰੂ ਕਰ ਦਿੰਦਾ, ਆਹ ਬਾਲਟੀ ਖੜਕਾਈ ਜਾਂਦਾ, ਬਾਥਰੂਮ ਤਾਂ ਤੇਰਾ ਪਾਣੀ ਦਾ ਹੋਣ ਵਾਲਾ ਖੜਾਕ ਸਾਨੂੰ ਡਿਸਟਰਬ ਕਰਦਾ, ਸੁਤਾ ਰਿਹਾ ਕਰ, ਨਾਲੇ ਸਾਨੂੰ ਸੌਣ ਦਿਆ ਕਰ, ਤੇਰੀ ਤੇ ਨੀਂਦ ਹਰਾਮ ਹੈ, ਸਾਨੂੰ ਵੀ ਨਹੀਂ ਸੌਣ ਦਿੰਦਾ। ਸਾਧ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਜਿਸ ਅੰਮ੍ਰਿਤ ਵੇਲੇ ਨੂੰ ਉੱਠਣਾ ਸੰਸਾਰ ਨੇ ਦੁੱਖ ਮੰਨਿਆ, ਜਿਸ ਨਾਮ ਨੂੰ ਜਪਣਾ ਸੰਸਾਰ ਨੇ ਬੜਾ ਔਖਾ ਮੰਨਿਆ, ਅੰਮ੍ਰਿਤਮਈ ਗੁਰਬਾਣੀ ਦਾ ਜਪ ਕਰਨਾ, ਮੂਲ ਮੰਤਰ ਦਾ ਜਪ ਕਰਨਾ, ਗੁਰਮੰਤਰ ਦਾ ਜਪ ਕਰਨਾ, ਚੌਪਾਈ ਸਾਹਿਬ ਜੀ ਦੇ ਜਾਪ ਕਰਨੇ, ਸੁਖਮਨੀ ਸਾਹਿਬ ਜੀ ਦੇ ਜਾਪ ਕਰਨੇ, ਜਿਹੜੇ ਤੇ ਅਭਿਆਸੀ ਨੇ, ਐਸੇ ਐਸੇ ਅਭਿਆਸੀ ਵੀ ਦੇਖੇ ਗਏ ਜਿਹੜੇ 11-11 ਸੁਖਮਨੀ ਸਾਹਿਬ ਜੀ ਦੇ ਪਾਠ ਰੋਜ਼ ਕਰਦੇ ਨੇ, ਐਸੇ ਐਸੇ ਗੁਰਮੁਖ ਪਿਆਰੇ ਵੀ ਸਾਧ ਸੰਗਤ ਜੀ ਗੁਰੂ ਕੀ ਬਾਣੀ ਪੜ੍ਹਨ ਵਾਲਿਆਂ ਦੇ ਦਰਸ਼ਨ ਹੋ ਜਾਂਦੇ ਨੇ, ਜਿਨ੍ਹਾਂ ਦੀ ਗੁਰਬਾਣੀ ਚਲੰਤ ਹੋ ਗਈ, ਛੇਤੀ ਪਾਠ ਹੋ ਜਾਂਦਾ ਹੈ। 25-25 ਪਾਠ ਸ੍ਰੀ ਸੁਖਮਨੀ ਸਾਹਿਬ ਜੀ ਦੇ ਹਰ ਰੋਜ਼ ਕਰਦੇ ਨੇ, 250-250, 500-500 ਪਾਠ ਚੌਪਾਈ ਸਾਹਿਬ ਜੀ ਦਾ ਕਰਨ ਵਾਲੇ, ਇਸੇ ਪ੍ਰਕਾਰ 100-100, 108, 125, 200-250 ਪਾਠ ਜਪਜੀ ਸਾਹਿਬ ਜੀ ਦਾ ਰੋਜ਼ ਕਰਨ ਵਾਲੇ ਗੁਰਮੁਖ ਪਿਆਰਿਆਂ ਦੇ ਦਰਸ਼ਨ ਹੁੰਦੇ ਨੇ। ਉੱਥੇ ਜਿਹੜੇ ਸੰਸਾਰੀ ਲੋਕ ਜਿਹੜੇ ਇਸ ਪ੍ਰਕਾਰ ਦੀ ਬਿਰਤੀ ਰੱਖਦੇ ਨੇ, ਭੀ ਦੁੱਖ ਦਾਰੂ ਹੋਏ, ਅੰਮ੍ਰਿਤ ਵੇਲੇ ਦਾ ਉੱਠਣਾ ਇਹ ਦੁੱਖ ਰੂਪ ਹੈ, ਨਹੀਂ ਉੱਠਿਆ ਜਾਂਦਾ, ਇੱਕ ਜਪਜੀ ਸਾਹਿਬ ਜੀ ਨਹੀਂ ਕੀਤਾ ਜਾਂਦਾ। ਕੁਝ ਐਸੇ ਦੇਖੇ ਜਾਂਦੇ ਨੇ ਇੱਕ ਦਿਨ ਦੇ ਵਿੱਚ ਇੱਕ ਅਸ਼ਟਪਦੀ ਕਰਦੇ ਨੇ ਤੇ 24 ਦਿਨਾਂ ਵਿੱਚ ਪੂਰਾ ਸੁਖਮਨੀ ਸਾਹਿਬ ਕਰਦੇ ਨੇ, ਕਹਿੰਦੇ ਜੀ ਸਾਰਾ ਨਹੀਂ ਪੜ੍ਹਿਆ ਜਾਂਦਾ। ਕੁਝ ਐਸੇ ਦੇਖੇ ਜਾਂਦੇ ਨੇ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਨਾਮ ਦਾ ਹੀ ਪਤਾ ਨਹੀਂ, ਤੇ ਗ੍ਰੰਥੀ ਸਿੰਘ ਨੂੰ ਸਮਾਂ ਪੈਣ ਤੇ ਕਹਿੰਦੇ ਨੇ ਬਾਬਾ ਜੀ ਘਰ ਵਿੱਚ ਉਹ ਪਾਠ ਕਰਾਉਣਾ ਜਿਹੜਾ 1.5-2 ਘੰਟਿਆਂ ਵਿੱਚ ਹੋ ਜਾਂਦਾ। ਐਸੇ ਵੀ ਦੇਖੇ ਜਾਂਦੇ ਨੇ, ਕਿਉਂ ਦੇਖੇ ਜਾਂਦੇ ਨੇ, ਉਹਨਾਂ ਵਾਸਤੇ ਬਾਣੀ ਪੜ੍ਹਨੀ ਦੁੱਖ ਰੂਪ ਹੈ, ਕਹਿੰਦੇ ਚੌਂਕੜਾ ਨਹੀਂ ਵੱਜਦਾ, ਸਮਾਂ ਨਹੀਂ ਨਿਕਲਦਾ, ਵਕਤ ਨਹੀਂ ਸਾਡੇ ਕੋਲ, ਟਾਈਮ ਨਹੀਂ ਸਾਡੇ ਕੋਲ ਬਾਣੀ ਪੜ੍ਹਨੇ ਦਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਭੀ ਦੁੱਖ, ਜਿਹੜਾ ਸੰਸਾਰ ਦੇ ਜੀਵਾਂ ਵਾਸਤੇ ਅੰਮ੍ਰਿਤ ਵੇਲੇ ਉੱਠਣਾ ਦੁੱਖ ਰੂਪ ਹੈ ਨਾ, ਚੌਂਕੜਾ ਮਾਰਨਾ ਦੁੱਖ ਰੂਪ ਹੈ ਨਾ, ਬਾਣੀ ਨੂੰ ਸਰਵਣ ਕਰਨਾ ਦੁੱਖ ਰੂਪ ਹੈ ਨਾ, ਸੰਸਾਰ ਦੇ ਜੀਵਾਂ ਵਾਸਤੇ ਗੰਦੇ ਗੀਤ ਤੇ ਭਾਵੇਂ ਸਾਰਾ ਦਿਨ ਸੁਣ ਲੈਣ ਪਰ ਕੀਰਤਨ ਨਹੀਂ ਸੁਣਿਆ ਜਾਂਦਾ, ਕੀਰਤਨ ਸੁਣਨਾ ਉਹਨਾਂ ਵਾਸਤੇ ਦੁੱਖ ਰੂਪ ਹੈ। ਚੁਗਲੀਆਂ ਸਾਰਾ ਦਿਨ ਕਰਦੇ ਰਹਿਣ ਤੇ ਸੁਣਦੇ ਰਹਿਣ, ਸੁਣ ਲੈਂਦੇ ਨੇ, ਪਰ ਕਥਾ ਕੀਰਤਨ ਨੂੰ ਸਰਵਣ ਕਰਨਾ ਉਹਨਾਂ ਵਾਸਤੇ ਦੁੱਖ ਰੂਪ ਹੈ, ਦੁੱਖ ਦਾਰੂ। ਗੁਰਮੁਖ ਜਨਾਂ ਵਾਸਤੇ ਇਹ ਨੀਂਦ ਦਾ ਤਿਆਗਣਾ, ਅੰਮ੍ਰਿਤ ਵੇਲੇ ਉੱਠਣਾ, ਚੌਂਕੜਾ ਮਾਰਨਾ, ਜਿਹੜਾ ਦੁੱਖ ਹੈ ਨਾ, ਇਹ ਦਾਰੂ ਰੂਪ ਹੋ ਗਿਆ, ਦਵਾਈ ਰੂਪ ਹੋ ਗਿਆ। ਇਹ ਜੰਮਾਂ ਦੇ ਦੁੱਖਾਂ ਨੂੰ ਕੱਟਣ ਵਾਲਾ ਹੈ, ਇਹ ਗਰਭ ਜੂਨੀਆਂ ਦੇ ਦੁੱਖਾਂ ਨੂੰ ਕੱਟਣ ਵਾਲਾ ਹੈ, 84 ਲੱਖ ਜੂਨੀਆਂ ਦੇ ਦੁੱਖਾਂ ਨੂੰ ਕੱਟਣ ਵਾਲਾ। ਭੀ ਦੁੱਖ ਜਿਸ ਨੂੰ ਸੰਸਾਰ ਨੇ ਦੁੱਖ ਕਰਕੇ ਮੰਨਿਆ, ਦਾਰੂ ਹੋਏ, ਉਹ ਗੁਰਮੁਖ ਜਨਾਂ ਵਾਸਤੇ ਅੰਮ੍ਰਿਤ ਵੇਲੇ ਦਾ ਹੋਇਆ ਜਪਿਆ ਹੋਇਆ ਨਾਮ ਦਾਰੂ ਰੂਪ ਹੋ ਗਿਆ, ਔਸ਼ਧੀ ਰੂਪ ਹੋ ਗਿਆ। ਜਿਸ ਪ੍ਰਕਾਰ ਅੱਗ ਲੱਕੜਾਂ ਨੂੰ ਸਾੜ ਦਿੰਦੀ ਏ, ਇਹ ਅੰਮ੍ਰਿਤ ਵੇਲੇ ਦਾ ਕੀਤਾ ਹੋਇਆ ਅਭਿਆਸ, ਇਹ ਕੀਤਾ ਹੋਇਆ ਜਾਪ ਜੰਮਾਂ ਦੇ ਦੁੱਖਾਂ ਨੂੰ ਸਾੜ ਦਿੰਦਾ, ਕਲੇਸ਼ਾਂ ਨੂੰ ਸਾੜ ਦਿੰਦਾ, ਵਿਘਨਾਂ ਨੂੰ ਸਾੜ ਦਿੰਦਾ, 84 ਲੱਖ ਜੂਨੀਆਂ ਦੇ ਦੁੱਖਾਂ ਨੂੰ ਸਾੜ ਦਿੰਦਾ। ਇਸੇ ਪ੍ਰਕਾਰ ਜੂਨੀਆਂ ਵਿੱਚ ਆਉਣ ਦੇ ਮੂਲ ਕਾਰਨ ਅਗਿਆਨ ਨੂੰ ਸਾੜ ਦਿੰਦਾ ਹੈ। ਤੇ ਜਿਹੜੇ ਨਾਮ ਦੇ ਰਸੀਏ ਨੇ, ਜੰਮ ਵੀ ਉਹਨਾਂ ਦੇ ਨੇੜੇ ਨਹੀਂ ਆਉਂਦੇ, ਦੂਰੋਂ ਹੀ ਭੱਜ ਜਾਂਦੇ ਨੇ। ਜੰਮ ਲੱਜਾ ਏ ਕਰ ਭਾਗਾ, ਸ਼ਰਮਿੰਦੇ ਹੋ ਕੇ ਦੌੜ ਜਾਂਦੇ ਨੇ। ਕੋਈ ਮਾੜੂਆ ਜਿਹਾ ਹੋਵੇ ਤੇ ਲੜਨ ਵਾਸਤੇ ਜਾਵੇ ਤੇ ਸਾਹਮਣੇ ਪਹਿਲਵਾਨ ਖੜਾ ਹੋਵੇ ਤੇ ਸ਼ਰਮਿੰਦਾ ਹੋ ਕੇ ਦੌੜ ਆਉਂਦਾ ਨਾ, ਇਹਦੇ ਨਾਲ ਨਹੀਂ ਲੜਿਆ ਜਾਣਾ। ਇਸੇ ਪ੍ਰਕਾਰ ਜੰਮ ਤੇ ਆਉਂਦਾ ਪ੍ਰਾਣ ਕੱਢਣ ਵਾਸਤੇ, ਜਦੋਂ ਸਾਹਮਣੇ ਦੇਖਦਾ ਤੇ ਸਿਮਰਨ ਵਾਲਾ ਹੈ, ਭਜਨ ਵਾਲਾ ਹੈ, ਬੰਦਗੀ ਵਾਲਾ, ਤੇ ਸਾਧ ਸੰਗਤ ਜੀ ਜੰਮ ਸ਼ਰਮਿੰਦਾ ਹੋ ਕੇ ਭੱਜ ਜਾਂਦਾ, ਇਸ ਦੇ ਪ੍ਰਾਣ ਨਹੀਂ ਮੇਰੇ ਕੋਲੋਂ ਕੱਢੇ ਜਾਣੇ। ਇਸ ਪ੍ਰਕਾਰ ਜਿਹੜੇ ਗੁਰਮੁਖ ਜਨ ਨੇ, ਨਾ ਉਹਨਾਂ ਨੂੰ ਜਮਾਂ ਦਾ ਦੁੱਖ, ਨਾ ਨਰਕਾਂ ਦਾ ਦੁੱਖ, ਨਾ ਰੋਗਾਂ ਦਾ ਦੁੱਖ, ਨਾ ਸੋਗਾਂ ਦਾ ਦੁੱਖ, ਇਸੇ ਪ੍ਰਕਾਰ ਨਾ ਸਰੀਰ ਤਿਆਗਣੇ ਦਾ ਦੁੱਖ। ਜਿਵੇਂ ਹਾਥੀ ਦੇ ਗਲ ਵਿੱਚ ਫੁੱਲਾਂ ਦੀ ਮਾਲਾ ਪਾਈ ਹੋਵੇ ਤੇ ਖੁਸ਼ਬੂ ਵੀ ਆਉਂਦੀ ਰਹਿੰਦੀ ਏ, ਤੇ ਹਾਥੀ ਨੂੰ ਮਾਲਾ ਦਾ ਭਾਰ ਵੀ ਕੁਛ ਨਹੀਂ ਲੱਗਦਾ, ਤੇ ਜੇ ਹਾਥੀ ਦੇ ਗਲ ਦੇ ਵਿੱਚੋਂ ਮਾਲਾ ਲਾਉਣੀ ਹੋਵੇ ਤੇ ਹਾਥੀ ਨੂੰ ਦੁੱਖ ਵੀ ਕੋਈ ਨਹੀਂ, ਸਿਰ ਭਾਰਾ ਹੈ, ਮੋਟਾ, ਅੱਗੋਂ ਸੁੰਡ ਪਤਲੀ ਹੈ, ਝਾਟੀ ਮਾਲਾ ਲੱਥ ਜਾਂਦੀ ਏ, ਮਾਲਾ ਪਹਿਨੀਏ ਤੇ ਭਾਰ ਕੋਈ ਨਹੀਂ, ਲਾਹ ਦਿੱਤੀ ਤੇ ਹਾਥੀ ਨੂੰ ਦੁੱਖ ਕੋਈ ਨਹੀਂ। ਇਸੇ ਪ੍ਰਕਾਰ ਗੁਰਮੁਖ ਜਨ ਸਰੀਰ ਨੂੰ ਧਾਰਨ ਕਰਕੇ ਰੱਖਦੇ ਨੇ, ਫੁੱਲਾਂ ਦੀ ਮਾਲਾ ਵਰਗੀ ਏ, ਭਗਤੀ ਰੂਪੀ ਸੁਗੰਧੀ ਖੁਸ਼ਬੂ ਵੀ ਆਉਂਦੀ ਰਹਿੰਦੀ ਏ, ਤੇ ਜਿਸ ਵੇਲੇ ਸਰੀਰ ਦਾ ਪਰਿਤਿਆਗ ਕਰਦੇ ਨੇ ਫਿਰ ਦੁੱਖ ਵੀ ਕੋਈ ਨਹੀਂ ਮਨਾਉਂਦੇ, ਕਿਉਂਕਿ ਇਸ ਮਲ ਮੂਤਰ ਦੇ ਥੈਲੇ ਨੂੰ, 5 ਤੱਤਾਂ ਦੇ ਪੁਤਲੇ ਨੂੰ ਛੱਡ ਕੇ ਪਰਮੇਸ਼ਰ ਜੀ ਦੇ ਅੰਦਰ ਲੀਨ ਹੁੰਦੇ ਨੇ, ਤੇ ਜਿਸ ਨੂੰ ਪਤਾ ਹੋਵੇ ਟੁੱਟੀ ਜਾਈ ਪੁਰਾਣੀ ਜਾਈ ਝੌਂਪੜੀ ਨੂੰ ਛੱਡ ਕੇ ਮਹਿਲ ਦੇ ਵਿੱਚ ਵਾਸਾ ਹੋ ਜਾਣਾ, ਸਾਧ ਸੰਗਤ ਜੀ ਉਸ ਨੂੰ ਝੌਂਪੜੀ ਛੱਡਣ ਦਾ ਦੁੱਖ ਨਹੀਂ ਹੁੰਦਾ, ਤੇ ਜਿਸ ਨੂੰ ਪਤਾ ਹੋਵੇ ਝੌਂਪੜੀ ਦੀ ਛੱਤ ਵੀ ਜਾਂਦੀ ਰਹਿਣੀ ਹੈ ਤੇ ਮਾਰੂ ਥਲ ਦੇ ਵਿੱਚ ਸੜੀ ਰੇਤਾ ਤੇ ਜਾ ਕੇ ਵਸਣਾ ਪੈਣਾ, ਉਸ ਨੂੰ ਦੁੱਖ ਹੁੰਦਾ, ਭਾਵੇਂ ਝੁੱਗੀ ਸੀ ਮਾਰੂ ਥਲ ਦੇ ਨਾਲ ਚੰਗੀ ਸੀ। ਮਨਮੁਖ ਜਾਣਦੇ ਨੇ ਭਾਵੇਂ ਸੰਸਾਰ ਦੇ ਅੰਦਰ ਦੁੱਖ ਨੇ ਪਰ ਨਰਕਾਂ ਦੇ ਦੁੱਖ ਦੇ ਨਾਲੋਂ ਤਾਂ ਵੀ ਸੰਸਾਰ ਚੰਗਾ ਹੈ, ਤੇ ਗੁਰਮੁਖ ਜਾਣਦੇ ਨੇ ਇਹ ਤੇ ਟੁੱਟੀ ਝੌਂਪੜੀ ਸਰੀਰ ਹੈ, ਇਸ ਨੂੰ ਤਿਆਗ ਕੇ ਮਹਿਲ ਸਰੂਪ ਪਰਮੇਸ਼ਰ ਜੀ ਦੇ ਸਰੂਪ ਵਿੱਚ ਵਾਸਾ ਹੋ ਜਾਣਾ। ਸਾਧ ਸੰਗਤ ਜੀ ਉਹ ਸੁੱਖਾਂ ਦੇ ਨਾਲ ਗੁਰਮੁਖ ਆਵੈ ਜਾਏ ਨਿਸੰਗ, ਮਨ ਵਿੱਚ ਕੋਈ ਸੰਸਾ ਹੀ ਨਹੀਂ ਧਾਰਨ ਕਰਦੇ, ਨਿਸ਼ੰਕ ਹੋ ਕਰਕੇ ਦੁਨੀਆਂ ਤੋਂ ਸਰੀਰ ਨੂੰ ਤਿਆਗ ਕੇ ਜਾਂਦੇ ਨੇ। ਤਾਂ ਹੀ ਸਤਿਗੁਰੂ ਜੀ ਨੇ 5ਵੇਂ ਜਾਮੇ ਵਿੱਚ ਬਚਨ ਕੀਤਾ, ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ, ਜਿਹੜਾ ਝੁੱਗੀ ਚੋਂ ਨਿਕਲ ਕੇ ਮਹਿਲ ਵਿੱਚ ਚਲਿਆ ਗਿਆ ਉਸ ਨੂੰ ਮਰਿਆ ਤੇ ਨਹੀਂ ਨਾ ਕਹਿ ਸਕਦੇ, ਜਿਹੜਾ ਸਰੀਰ ਚੋਂ ਨਿਕਲ ਕੇ ਪਰਮੇਸ਼ਰ ਜੀ ਦੇ ਅੰਦਰ ਸਮਾ ਗਿਆ ਤੇ ਅਨੰਤ ਕਾਲ ਦੇ ਸਦ ਸੁਖੀ ਜੀਵਨ ਨੂੰ ਪਾ ਲਿਆ, ਭਾਈ ਉਸ ਨੂੰ ਮਰਿਆ ਕਿਵੇਂ ਆਖਾਂਗੇ। ਤਾਂ ਸਤਿਗੁਰੂ ਜੀ ਨੇ ਬਚਨ ਕੀਤਾ, ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਦਾ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਭੀ ਦੁੱਖ ਜਿਹੜਾ ਅੰਮ੍ਰਿਤ ਵੇਲੇ ਦਾ ਉੱਠਣਾ, ਨੀਂਦ ਦਾ ਤਿਆਗਣਾ, ਨਾਮ ਦਾ ਜਪ ਕਰਨਾ ਸੰਸਾਰ ਦੇ ਵਾਸਤੇ ਦੁੱਖ ਰੂਪ ਹੈ, ਅਰਥਾਤ ਦੁਸ਼ਤਰ ਹੈ, ਸੰਸਾਰ ਤੋਂ ਨਹੀਂ ਜਪਿਆ ਜਾਂਦਾ, ਦਾਰੂ ਹੋਏ। ਉਹ ਅੰਮ੍ਰਿਤ ਵੇਲੇ ਦਾ ਉੱਠਣਾ ਤੇ ਜਪ ਕਰਨਾ ਗੁਰਮੁਖ ਜਨਾਂ ਵਾਸਤੇ ਦਾਰੂ ਹੋ ਰਿਹਾ ਹੈ, ਦਵਾਈ ਹੋ ਰਹੀ ਹੈ, ਔਸ਼ਧੀ ਹੋ ਰਹੀ ਹੈ, ਜਿਸ ਨੂੰ ਹਜ਼ੂਰ ਫਰਮਾਉਂਦੇ ਨੇ, ਮੇਰਾ ਵਾਹਿਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਘੱਟ ਹੈ ਜਮ ਕੀ ਫੰਦਾ। ਇਹ ਨਾਮ ਗੁਰਮੁਖਾਂ ਵਾਸਤੇ ਔਸ਼ਧੀ ਹੋ ਰਿਹਾ ਹੈ, ਦਵਾਈ ਰੂਪ ਹੋ ਰਿਹਾ ਹੈ ਜੀਓ।
1: ਪਹਿਲਾ
0: ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਹਨ,
1: ਨਾਨਕ ਦੁਨੀਆ ਭਾਸ ਰੰਗ।
0: ਮਹਾਰਾਜ ਸੱਚੇ ਪਾਤਸ਼ਾਹ ਜੀ, ਤਾਂ ਵੀ ਇਹ ਜਿਹੜੀ ਦੁਨੀਆ ਨਾਮ ਨੂੰ ਨਾ ਜਪ ਕਰਕੇ ਦੋਖੀ ਕਿਉਂ ਭੋਗਦੀ ਹੈ? ਤੇ ਹਜ਼ੂਰ ਫਰਮਾਉਂਦੇ ਨੇ, ਭਾਈ ਇਹ ਜਿਹੜੀ ਦੁਨੀਆ ਹੈ ਨਾ, ਵਿਸ਼ੇ ਵਿਕਾਰ ਖੇ ਰੂਪ ਨੇ, ਸਵਾਹ ਰੂਪ ਹੈ, ਤੇ ਨਾਮ ਅੰਮ੍ਰਿਤ ਰੂਪ ਹੈ। ਇਹ ਨਾਮ ਅੰਮ੍ਰਿਤ ਨੂੰ ਛੱਡ ਕੇ ਖੇ ਰੂਪ ਸਵਾਹ ਰੂਪ ਵਿਸ਼ੇ ਵਿਕਾਰਾਂ ਦੇ ਵਿੱਚ ਰੰਗ ਲਗਾ ਰਹੀ ਏ, ਮੋਹ ਕਰ ਰਹੀ ਹੈ। ਇਸ ਪ੍ਰਕਾਰ ਜਿੰਨਾ ਜੀਵਨ ਬਤੀਤ ਹੋਇਆ ਉਹ ਵੀ ਪਸੂ ਖੇ ਦੇ ਅੰਦਰ ਬਤੀਤ ਹੋਇਆ, ਹੁਣ ਵੀ ਖੇਹ ਦੇ ਅੰਦਰ ਬਤੀਤ ਹੋ ਰਿਹਾ। ਅੱਗੇ ਵੀ ਇਹ ਜਿਹੜੇ ਵਿਕਾਰੀ ਲੋਕ ਨੇ ਵਿਸ਼ੇ ਵਿਕਾਰਾਂ ਰੂਪੀ ਖੇਹ ਹੀ ਖਾਂਦੇ ਰਹਿਣਗੇ, ਪਰਾਏ ਘਰਾਂ ਵਿੱਚ ਜਾਣੇ ਰੂਪੀ। ਇਸ ਪ੍ਰਕਾਰ ਵਿਸ਼ੇ ਵਿਕਾਰਾਂ ਰੂਪੀ ਭਸ ਦੇ ਖੇਹ ਦੇ ਸਹਿਤ ਇਹਨਾਂ ਦੇ ਜੀਵਨ ਨੇ, ਤੇ ਵਿਕਾਰਾਂ ਨੂੰ ਭੋਗਣ ਰੂਪੀ ਹੀ ਇਹ ਮੰਦਕਰਮੀ ਕਮਾਈ ਕਰਦੇ।

0: ਦੇ ਨਾਲ ਵਿਕਾਰਾਂ ਰੂਪੀ ਸਵਾਹ ਦੇ ਨਾਲ ਹੀ ਭਰ ਜਾਂਦਾ ਹੈ। ਜਿਸ ਵੇਲੇ ਜਮਾ ਦੁਆਰਾ ਪੰਜ ਭੌਤਿਕ ਸਰੀਰ ਦੇ ਵਿੱਚੋਂ ਇਹਨਾਂ ਪਾਪੀ ਜੀਵਾਂ ਦੇ ਪ੍ਰਾਣ ਕੱਢ ਲਏ ਜਾਂਦੇ ਨੇ, ਜਿੰਦ ਕੱਢ ਲਈ ਜਾਂਦੀ ਹੈ,
1: ਭਰਿਆ ਜਾਏ,
0: ਫਿਰ ਸਾਰਾ ਸਰੀਰ ਵਿਸ਼ੇ ਵਿਕਾਰ ਹੀ ਕਮਾਏ ਹੁੰਦੇ ਨੇ ਨਾ, ਤੇ ਜਿਹੜਾ ਸੂਕਸ਼ਮ ਸਰੀਰ ਹੈ ਉਹ ਫਿਰ ਵਿਸ਼ੇ ਵਿਕਾਰਾਂ ਦੀ ਸਵਾਹ ਦਾ ਭਰਿਆ ਜਾਂਦਾ ਹੈ। ਜਿਹੜੀ ਵਸਤੂ ਭਾਂਡੇ ਵਿੱਚ ਪਾਈਏ ਉਹੀ ਨਿਕਲੇਗੀ ਨਾ। ਹੁਣ ਭਾਂਡੇ ਦੇ ਵਿੱਚ ਮਿੱਟੀ ਪਾਈ ਹੋਵੇ, ਰੇਤਾ ਪਾਈ ਹੋਵੇ ਤੇ ਸੋਨਾ ਤੇ ਨਹੀਂ ਨਾ ਨਿਕਲ ਸਕਦਾ। ਭਾਂਡੇ ਦੇ ਵਿੱਚ ਮੈਲਾ ਪਾਣੀ ਪਾਇਆ ਹੋਵੇ ਤੇ ਅੰਮ੍ਰਿਤ ਵਰਗਾ ਦੁੱਧ ਤੇ ਨਹੀਂ ਨਾ ਨਿਕਲ ਸਕਦਾ। ਤੇ ਜਿਸ ਸਰੀਰ ਦੇ ਵਿੱਚ ਸਾਰੀ ਜ਼ਿੰਦਗੀ ਵਿਸ਼ੇ ਵਿਕਾਰ ਹੀ ਪਾਏ ਨੇ, ਫਿਰ ਵਿਸ਼ੇ ਵਿਕਾਰ ਹੀ ਨਿਕਲਣਗੇ ਨਾ, ਫਿਰ ਅੰਤ ਸਮੇਂ ਨਾਮ ਤੇ ਨਹੀਂ ਨਾ ਨਿਕਲ ਸਕਦਾ। ਹਜ਼ੂਰ ਫਰਮਾਉਂਦੇ ਨੇ ਭਾਈ, ਇਸ ਪ੍ਰਕਾਰ ਪਸੂ ਭਰਿਆ ਜਾਏ, ਪਾਪੀ ਜੀਵਾਂ ਦਾ ਸੂਕਸ਼ਮ ਸਰੀਰ ਵਿਕਾਰਾਂ ਰੂਪੀ ਸਵਾਹ ਦਾ ਭਰਿਆ ਹੋਇਆ ਫਿਰ ਅੱਗੇ ਜਾਂਦਾ ਹੈ। ਅੱਗੇ ਫਿਰ ਧਰਮ ਰਾਜਾ ਸਵਾਸ ਸਵਾਸ ਦਾ, ਪਲ ਪਲ ਦਾ, ਨਿਮਖ ਨਿਮਖ ਦਾ, ਘੜੀ ਘੜੀ ਦਾ ਲੇਖਾ ਮੰਗਦਾ। ਇੰਨੇ ਸਾਲ, ਇੰਨੇ ਮਹੀਨੇ, ਇੰਨੇ ਦਿਨ, ਇੰਨੇ ਪੈਰ, ਇੰਨੀਆਂ ਘੜੀਆਂ, ਇੰਨੇ ਪਲ ਸੰਸਾਰ ਤੇ ਜੀਵਨ ਮਨੁੱਖਾ ਜਨਮ ਦਾ ਭੋਗ ਕੇ ਆਇਆ, ਦੱਸ ਕਿੰਨਾ ਨਾਮ ਜਪਿਆ। ਜੀ ਉੱਥੇ ਮਨੁੱਖ ਕਵੇ, ਜੀ ਮੇਰਾ ਪਰਿਵਾਰ ਵੱਡਾ ਸੀ, ਮੇਰਾ ਸਮਾਂ ਨਹੀਂ ਸੀ ਲੱਗਦਾ, ਮੈਂ ਕਿਰਤ ਕਮਾਉਣੀ ਸੀ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ। ਧਰਮਰਾਜ ਕਹਿੰਦਾ ਪਰਿਵਾਰ ਨੂੰ ਤੂੰ ਬਾਲਣਾ ਸੀ, ਰਿਜ਼ਕ ਦਾਤਾ ਪਰਮੇਸ਼ਰ ਹੈ, ਬਹਾਨੇ ਨਾ ਮਾਰ, ਦੂਜੀ ਗੱਲ ਨਹੀਂ ਇੱਥੇ ਚੱਲਣੀ, ਇਹ ਦੱਸ ਨਾਮ ਕਿੰਨਾ ਜਪਿਆ। ਜੀਵ ਉੱਥੇ ਕਿੰਨੀਆਂ ਦਲੀਲਾਂ ਦੇਵੇ, ਕਿੰਨੇ ਬਹਾਨੇ ਮਾਰੇ, ਧਰਮ ਰਾਜਾ ਦੂਜੀ ਗੱਲ ਤੇ ਸੁਣਦਾ ਹੀ ਕੋਈ ਨਹੀਂ ਨਾ। ਉੱਥੇ ਕੇਵਲ ਤਾਂ ਕੇਵਲ ਨਾਮ ਪ੍ਰਵਾਨ ਹੈ, ਨਾਮ ਜਪਣ ਵਾਲੇ ਪ੍ਰਵਾਨ ਨੇ। ਅੱਗੇ ਲੇਖੇ ਮੰਗਿਆ, ਅੱਗੇ ਜਦੋਂ ਦਰਗਾਹ ਦੇ ਵਿੱਚ ਧਰਮ ਰਾਜੇ ਦੇ ਵੱਲੋਂ ਪਾਪੀ ਜੀਵਾਂ ਦੇ ਪਾਸੋਂ ਲੇਖਾ ਮੰਗਿਆ ਜਾਂਦਾ ਹੈ, ਫਿਰ ਉੱਥੇ ਲਾਂਤਾ ਰੂਪੀ ਹੋਰ 10 ਗੁਣਾ ਬਹੁਤੀ ਖੇ ਇਸ ਦੇ ਸਿਰ ਵਿੱਚ ਪਾਈ ਜਾਂਦੀ ਹੈ। ਬਹੁਤੀਆਂ ਲਾਂਤਾਂ ਪਾਈਆਂ ਜਾਂਦੀਆਂ ਨੇ, ਫਿੱਕਾ ਬੋਲਣ ਵਾਲਿਆਂ ਦੇ, ਗਾਲਾਂ ਕੱਢਣ ਵਾਲਿਆਂ ਦੇ ਮੂੰਹ ਤੇ ਥੁੱਕਿਆ ਜਾਂਦਾ। ਇਸ ਮੂੰਹ ਦੇ ਨਾਲ ਪਦਾਰਥ ਤੇ ਖਾਂਦਾ ਰਿਹਾ ਪਰਮੇਸ਼ਰ ਜੀ ਦੇ ਦਿੱਤੇ, ਪਰ ਸ਼ੁਕਰਾਨਾ ਕਰਨ ਵਾਸਤੇ ਇਸ ਮੂੰਹ ਦੇ ਨਾਲ ਕਦੇ ਨਾਮ ਹੀ ਨਹੀਂ ਜਪਿਆ, ਥੁੱਕਾਂ ਪਾਈਆਂ ਜਾਂਦੀਆਂ ਨੇ। ਇਸੇ ਪ੍ਰਕਾਰ ਪਾਣਾ ਲਹਿ ਸਜਾਏ, ਸਿਰ ਵਿੱਚ ਜੁੱਤੀਆਂ ਮਾਰੀਆਂ ਜਾਂਦੀਆਂ, ਜੁੱਤੀਆਂ ਦੀ ਸਜ਼ਾ ਲੈਂਦਾ। ਇਸੇ ਪ੍ਰਕਾਰ ਸਿਰ ਦੇ ਵਿੱਚ ਲੋਹੇ ਦੇ ਮੁੰਗਲੇ ਮਾਰੇ ਜਾਂਦੇ ਨੇ, ਕੜਾਇਆਂ ਵਿੱਚ ਤਲਿਆ ਜਾਂਦਾ, ਥੰਮਾਂ ਦੇ ਨਾਲ ਲਾਇਆ ਜਾਂਦਾ, ਆਰਿਆਂ ਨਾਲ ਸਰੀਰ ਨੂੰ ਚੀਰਿਆ ਜਾਂਦਾ। ਜੇ ਤੇ ਸਥੂਲ ਸਰੀਰ ਹੋਵੇ ਤੇ ਇੱਕ ਵਾਰ ਚੀਰਿਆ ਜਾਵੇ ਤੇ ਜਾਨ ਛੁੱਟ ਜਾਵੇ, ਪਰ ਉਹ ਸੂਕਸ਼ਮ ਸਰੀਰ ਹੈ, ਨਾ ਤੇ ਸਰੀਰ ਮਰਦਾ ਨਾ ਸਜਾਵਾਂ ਮੁੱਕਦੀਆਂ ਨੇ। ਸਤਿਗੁਰੂ ਜੀ ਬਚਨ ਕਰਦੇ ਨੇ, ਇੱਥੇ ਤੇ ਵਿਸ਼ੇ ਵਿਕਾਰਾਂ ਦੀ ਸਵਾਹ ਇਕੱਠੀ ਕਰਦਾ ਰਿਹਾ ਨਾ, ਅੱਗੇ ਫਿਰ ਲਾਂਤਾ ਰੂਪੀ ਦੁੱਖਾਂ ਰੂਪੀ 10 ਗੁਣਾ ਬਹੁਤੀ ਖੇ ਇਸ ਦੇ ਸਿਰ ਦੇ ਵਿੱਚ ਪੈਂਦੀ ਹੈ।
1: ਹੋਰ ਦਸੂਣੀ ਪਾਏ,
0: ਇਸ ਪ੍ਰਕਾਰ 10 ਗੁਣਾ ਬਹੁਤੀ ਸਜ਼ਾ ਉੱਥੇ ਭੋਗਦਾ। ਇੱਥੇ ਤੇ ਜਿਉਂਦਾ ਦੁਖੀ ਰਹਿੰਦਾ, ਕਦੇ ਈਰਖਾ ਕਰਕੇ, ਕਦੇ ਵਿਕਾਰਾਂ ਕਰਕੇ, ਕਦੇ ਰਾਗ ਦਵੈਸ਼ ਕਰਕੇ, ਕਦੇ ਕਾਮ ਕ੍ਰੋਧ ਕਰਕੇ, ਕਦੇ ਮੋਹ ਕਰਕੇ ਇੱਥੇ ਤੇ ਦੁਖੀ ਰਹਿੰਦਾ। ਦਰਗਾਹ ਦੇ ਅੰਦਰ 10 ਗੁਣੀ ਅਰਥਾਤ ਬਹੁਤੀ ਸਜ਼ਾ ਜਮਾ ਦੁਆਰਾ ਪ੍ਰਾਪਤ ਕਰਦਾ ਹੈ ਜੀਓ। ਧੰਨ ਸਤਿਗੁਰ ਦੇਵ ਪਿਤਾ, ਜਮਾ ਤੋਂ ਬਚਾਉਣ ਵਾਲੇ, ਦੁੱਖਾਂ ਨੂੰ ਕੱਟਣ ਵਾਲੇ, ਸੁੱਖਾਂ ਨੂੰ ਦੇਣ ਵਾਲੇ ਹਰੀ ਪਰਮੇਸ਼ਰ ਜੀ ਦੇ ਨਾਮ ਦੀ ਵਡਿਆਈ ਪੌੜੀ ਦੁਆਰਾ ਫੁਰਮਾਨ ਕਰਕੇ ਪ੍ਰਗਟ ਕਰਦੇ ਹਨ ਜੀਓ। ਮਹਾਰਾਜ ਸੱਚੇ ਪਾਤਸ਼ਾਹ ਜੀ, ਜਮਾ ਤੋਂ ਬਚਿਆ ਵੀ ਜਾ ਸਕਦਾ ਕਿ ਜਮਾ ਦੇ ਵਸ ਪਈਏ ਹੀ ਨਾ, ਜਮਾ ਦੀਆਂ ਤਾੜਨਾ, ਜਮਾ ਦੀਆਂ ਸਜਾਵਾਂ ਕਦੇ ਭੁਗਤਣੀਆਂ ਨਾ ਪੈਣ? ਤੇ ਪ੍ਰਕਰਨ ਦੇ ਅਨੁਸਾਰ ਸਾਧ ਸੰਗਤ ਜੀ ਜਮਾ ਦਾ ਜ਼ਿਕਰ ਆ ਰਿਹਾ ਨਾ, ਤੇ ਜਮਾ ਤੋਂ ਬਚਣ ਵਾਸਤੇ ਜੋ ਉਪਦੇਸ਼ ਸਤਿਗੁਰੂ ਜੀ ਨੇ ਚੌਥੇ ਸਰੀਰ ਵਿੱਚ, ਚੌਥੇ ਜਾਮੇ ਵਿੱਚ ਬਖਸ਼ਿਆ, ਪੰਚਮ ਪਾਤਸ਼ਾਹ ਜੀ ਪ੍ਰਕਰਨ ਅਨੁਸਾਰ ਮੇਲ ਕੇ ਇੱਥੇ ਲਿਖਦੇ ਨੇ। ਇਵੇਂ ਕਹਿ ਲਈਏ, ਚਾਰ ਪੌੜੀਆਂ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਰਵਣ ਦੀ ਮਹਿਮਾ ਦੀਆਂ ਉਚਾਰੀਆਂ ਨੇ, ਜਿਵੇਂ ਜਪਜੀ ਸਾਹਿਬ ਜੀ ਦੇ ਵਿੱਚ ਸਰਵਣ ਦੀ ਮਹਿਮਾ ਦੀਆਂ ਉਚਾਰੀਆਂ ਨੇ, ਜਪਜੀ ਸਾਹਿਬ ਜੀ ਦੇ ਵਿੱਚ ਵੀ ਫਿਰ ਮੰਨਣ ਦੀ ਮਹਿਮਾ, ਇਸ ਅੰਮ੍ਰਿਤਮਈ ਗੁਰਬਾਣੀ ਦੀ ਵਾਰ ਦੇ ਵਿੱਚ ਵੀ ਅੱਗੇ ਮੰਨਣ ਦੀ ਮਹਿਮਾ ਦੀਆਂ ਪੌੜੀਆਂ ਆਉਣਗੀਆਂ। ਸੋ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਸੋਚ ਸੰਜਮੋ, ਭਾਈ ਸੰਜਮਮਈ ਜੀਵਨ ਬਣਾ ਕਰਕੇ, ਨੇਤਰਾਂ ਦਾ ਸੰਜਮ ਰੱਖ ਕੇ, ਰੂਪ ਧਨ ਦੇਖ ਕਰਕੇ ਬੇਈਮਾਨ ਨਹੀਂ ਹੋਣਾ, ਇੰਦਰੀਆਂ ਦਾ ਸੰਜਮ ਰੱਖ ਕੇ, ਸਰੀਰ ਦੀ ਸੁਚਮਤਾ ਰੱਖ ਕੇ, ਅੰਮ੍ਰਿਤਮਈ ਨਾਮ ਨੂੰ, ਵਾਹਿਗੁਰੂ ਜੀ ਦੇ ਜਸ ਨੂੰ ਸਰਵਣ ਕਰੀਏ।
1: ਜਮ ਨੇੜ ਨਾ ਆਵਾ।
0: ਫਿਰ ਜਿਹੜਾ ਜਮ ਹੈ ਉਹ ਨੇੜੇ ਵੀ ਨਹੀਂ ਆਉਂਦਾ, ਨਾਮ ਸੁਣਤ ਜਮ ਦੂਰੋਂ ਭਾਗੈ, ਉਹ ਤੇ ਦੂਰੋਂ ਹੀ ਭੱਜ ਜਾਂਦਾ ਹੈ। ਸਾਧ ਸੰਗਤ ਜੀ, ਇਹ ਆਦਿ ਕਾਲ ਦੀ ਮਰਿਆਦਾ ਹੈ। ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਸਰਵਣ ਕਰਨਾ ਤੇ ਸੁਚਮਤਾ ਜ਼ਰੂਰੀ ਹੈ। ਜਿਸ ਨੇ ਵੀ ਗੁਰੂ ਘਰ ਆਉਣਾ ਹੋਵੇ, ਪਹਿਲਾ ਵਿਚਾਰ ਇਹੀ ਹੁੰਦਾ ਛੇਤੀ ਇਸ਼ਨਾਨ ਕਰ ਲਈਏ ਫਿਰ ਗੁਰੂ ਘਰ ਜਾਣਾ, ਕਿਉਂਕਿ ਸੁਚਮਤਾ ਜ਼ਰੂਰੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਭਾਈ ਇੰਦਰੀਆਂ ਦਾ ਸੰਜਮ ਕਰਕੇ ਸੁਚਮਤਾ ਦੇ ਸਹਿਤ ਅੰਮ੍ਰਿਤ ਨਾਮ ਨੂੰ ਸੁਣਨਾ ਕਰੀਏ, ਫਿਰ ਜਮ ਦੁੱਖਦਾਈ ਹੈ ਜੋ ਸੰਸਾਰ ਤੇ ਪਾਪੀਆਂ ਵਾਸਤੇ ਸਰਵਣ ਕਰਨ ਵਾਲਿਆਂ ਦੇ ਨੇੜੇ ਵੀ ਨਹੀਂ ਆਉਂਦਾ,
1: ਸੁਣਿਆ ਘਟ ਚਾਨਣਾ।
0: ਕਿਉਂਕਿ ਅੰਮ੍ਰਿਤ ਨਾਮ ਨੂੰ ਸਰਵਣ ਕਰਨੇ ਦੇ ਨਾਲ ਹਿਰਦੇ ਦੇ ਵਿੱਚੋਂ ਅਗਿਆਨ ਦਾ ਹਨੇਰਾ ਘਟਿਆ ਜਾਂਦਾ ਹੈ ਤੇ ਬ੍ਰਹਮ ਗਿਆਨ ਦਾ ਚਾਨਣ ਹੋ ਜਾਂਦਾ ਹੈ। ਦੀਵਾ ਬਲੈ ਅੰਧੇਰਾ ਜਾਏ, ਹਿਰਦੇ ਦੇ ਅੰਦਰ ਬ੍ਰਹਮ ਗਿਆਨ ਦਾ ਦੀਪਕ ਜਗ ਜਾਂਦਾ ਹੈ ਜੀਓ, ਤੇ ਹਿਰਦੇ ਦੇ ਵਿੱਚ ਫਿਰ ਬ੍ਰਹਮ ਗਿਆਨ ਦਾ ਦੀਪਕ ਜਗਣੇ ਦੇ ਨਾਲ ਮਨਮੁਖਤਾਈ ਦਾ ਅਗਿਆਨਤਾ ਦਾ ਜਿਹੜਾ ਹਨੇਰਾ ਨਾ ਉਹ ਗਵਾਵਾ ਮਿਟ ਜਾਂਦਾ ਹੈ, ਅਭਾਵ ਹੋ ਜਾਂਦਾ ਹੈ, ਮੁੱਕ ਜਾਂਦਾ ਹੈ। ਜੇ ਸੌ ਚੰਦਾ ਉਗਵਾਹੇ ਸੂਰਜ ਚੜ੍ਹੇ ਹਜ਼ਾਰ, ਇਹ ਤੇ ਚਾਨਣ ਹੁੰਦੇ ਆ ਗੁਰਬਿਨ ਘੋਰ ਅੰਧਾਰ। ਜਿਹੜਾ ਸਤਿਗੁਰੂ ਜੀ ਦੀ ਸਿੱਖਿਆ ਤੋਂ ਬਿਨਾਂ ਹਨੇਰਾ ਮਿਟਦਾ ਨਹੀਂ, ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਉਹ ਮਨ ਦੇ ਵਿੱਚ ਉਹ ਅਗਿਆਨਤਾ ਤੇ ਅਵਿਦਿਆ ਦਾ ਜਿਹੜਾ ਹਨੇਰਾ ਹੈ ਉਹ ਬ੍ਰਹਮ ਗਿਆਨ ਦਾ ਦੀਪਕ ਜਗਣੇ ਦੇ ਨਾਲ ਮਿਟ ਜਾਂਦਾ ਹੈ। ਜਨ ਸਾਧਾਰਨ ਬਾਹਰ ਤੇ ਬੜੀਆਂ ਰੌਸ਼ਨੀਆਂ ਕਰਦੇ ਨੇ, ਘਰਾਂ ਵਿੱਚ, ਕੋਠੀਆਂ ਵਿੱਚ, ਬੰਗਲਿਆਂ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਰੌਸ਼ਨੀਆਂ ਕਰਨ ਵਾਲੀਆਂ ਲਾਈਟਸ ਨੇ ਉਹ ਲਗਾ ਲੈਂਦੇ ਨੇ, ਤਰ੍ਹਾਂ ਤਰ੍ਹਾਂ ਦੇ ਬਲਬ ਟਿਊਬਾਂ ਲਗਾ ਲੈਂਦੇ ਨੇ, ਆਟੋਮੈਟਿਕ ਸਾਧ ਸੰਗਤ ਜੀ ਲਾਈਟਾਂ ਲਗਾਈਆਂ ਜਾਂਦੀਆਂ ਨੇ। ਸਤਿਗੁਰੂ ਜੀ ਬਚਨ ਕਰਦੇ ਨੇ, ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ। ਕਦੇ ਲੈਂਪ ਦਾ ਸਮਾਂ ਸੀ, ਲਾਲਟੈਨ ਜਗਾਈਆਂ ਜਾਂਦੀਆਂ ਸਨ, ਕਦੇ ਮੋਮਬੱਤੀਆਂ, ਕਦੇ ਦੀਵੇ, ਕਦੇ ਮਸ਼ਾਲਾ ਜਗਾਈਆਂ ਜਾਂਦੀਆਂ ਸਨ। ਅੱਜ ਆਧੁਨਿਕ ਯੁੱਗ ਹੈ, ਅੱਜ ਬਿਜਲੀ ਦੇ ਇਸੇ ਪ੍ਰਕਾਰ ਉਪਕਰਨ ਜਗਾਏ ਜਾਂਦੇ ਨੇ। ਬਾਹਰ ਚਾਨਣਾ ਬਹੁਤ ਹੈ ਪਰ ਹਿਰਦੇ ਦਾ ਹਨੇਰਾ ਬਾਹਰਲੇ ਚਾਨਣੇ ਨਾਲ ਨਹੀਂ ਮਿਟਦਾ, ਨਾ ਚੰਦ ਚੜ੍ਹਨੇ ਦੇ ਨਾਲ, ਨਾ ਸੂਰਜ ਚੜ੍ਹਨੇ ਦੇ ਨਾਲ। ਸਤਿਗੁਰੂ ਜੀ ਦੇ ਅੰਮ੍ਰਿਤ ਨਾਮ ਨੂੰ ਸਰਵਣ ਕਰੀਏ, ਹਿਰਦੇ ਦੇ ਅੰਦਰ ਬ੍ਰਹਮ ਗਿਆਨ ਦਾ ਦੀਪਕ ਜਗਦਾ ਹੈ, ਹਿਰਦੇ ਚੋਂ ਸਾਰਾ ਅਗਿਆਨਤਾ ਦਾ ਹਨੇਰਾ ਮਿਟ ਜਾਂਦਾ ਹੈ। ਅੰਮ੍ਰਿਤ ਨਾਮ ਨੂੰ ਸਰਵਣ ਕਰਨੇ ਦੇ ਨਾਲ ਜੀਵ ਆਪਣੇ ਆਤਮ ਸਰੂਪ ਦੀ ਸਮਝ ਵਾਲਾ ਹੋ ਜਾਂਦਾ ਹੈ, ਸਰੂਪ ਰੂਪ ਨੂੰ ਬੁੱਝ ਲੈਂਦਾ ਹੈ, ਜਾਣ ਲੈਂਦਾ ਹੈ ਜੀਓ। ਅੰਮ੍ਰਿਤ ਨਾਮ ਨੂੰ ਜਪਣੇ ਦਾ ਇਹ ਲਾਭ ਪ੍ਰਾਪਤ ਹੁੰਦਾ ਹੈ ਕਿ ਜੀਵ ਆਤਮ ਸਰੂਪ ਨੂੰ, ਆਤਮਾ ਪਰਾਤਮਾ ਏਕੋ ਕਰੇ ਦੀ ਅਵਸਥਾ ਨੂੰ ਪਾਉਂਦਾ ਹੈ।
1: ਪਾਪ ਕੱਟਿਆ
0: ਮਹਾਰਾਜ, ਸਾਡੇ ਜਨਮਾਂ ਜਨਮਾਂਤਰਾਂ ਦੇ ਕੀਤੇ ਹੋਏ ਜਿਹੜੇ ਪਾਪ ਨੇ ਇਹਨਾਂ ਤੋਂ ਛੁਟਕਾਰਾ ਕਿਵੇਂ ਮਿਲੇ? ਹਜ਼ੂਰ ਬਚਨ ਕਰਦੇ ਨੇ, ਭਾਈ ਅੰਮ੍ਰਿਤ ਨਾਮ ਨੂੰ ਸਰਵਣ ਕਰੋ। ਨਾਮ ਸਰਵਣ ਕਰਨੇ ਦੇ ਨਾਲ ਕਰੋੜਾਂ ਜਨਮਾਂ ਦੇ ਅਸੰਖਾ ਅਸੰਖਾ ਕੀਤੇ ਹੋਏ ਪਾਪ ਸਾਰੇ ਕੱਟੇ ਜਾਂਦੇ ਹਨ। ਜੀਵ ਨਿਰਮਲ ਸ਼ੁੱਧ ਸਰੂਪ ਹੋ ਜਾਂਦਾ ਤੇ ਸੱਚ ਸਰੂਪ ਪਰਮੇਸ਼ਰ ਜੀ ਨੂੰ ਪਾਵੈ, ਪ੍ਰਾਪਤ ਕਰ ਲੈਂਦਾ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਨੇ, ਪਿਆਰਿਓ ਗੁਰਸਿੱਖੋ, ਜਿਨ੍ਹਾਂ ਗੁਰਮੁਖਾਂ ਨੇ ਨਾਏ ਸੁਣਿਆ ਅੰਮ੍ਰਿਤ ਨਾਮ ਨੂੰ ਸਰਵਣ ਕੀਤਾ ਨਾ, ਉਹਨਾਂ ਦੇ ਇਸ ਲੋਕ ਦੇ ਅੰਦਰ ਵੀ ਮੁੱਖ ਉਜਲੇ ਨੇ, ਸਾਰੇ ਸਨਮਾਨ ਕਰਦੇ ਨੇ, ਇਹ ਭਗਤ ਹੈ, ਇਹ ਸੰਤ ਹੈ, ਇਹ ਮਹਾਤਮਾ ਹੈ, ਤੇ ਦਰਗਾਹ ਦੇ ਅੰਦਰ ਵੀ ਤਿੰਨਾਂ ਦੇ ਮੁੱਖ ਉਜਲੇ ਹੁੰਦੇ ਨੇ। ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ, ਉਹਨਾਂ ਦੇ ਮੁੱਖ ਉਜਲੇ ਹੁੰਦੇ ਨੇ, ਪ੍ਰਕਾਸ਼ਮੈ ਹੁੰਦੇ ਹਨ। ਜਿਹੜੇ ਗੁਰਮੁਖ ਮੁਖੀ ਗੁਰੂ ਜੀ ਦੇ ਨਾਲ ਮਿਲ ਕਰਕੇ, ਮੁਖੀ ਗੁਰੂ ਜੀ ਦੀ ਸੰਗਤ ਵਿੱਚ ਮਿਲ ਕਰਕੇ ਅਥਵਾ ਪੂਰੇ ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਅੰਮ੍ਰਿਤ ਨਾਮ ਨੂੰ ਧਿਆਉਂਦੇ ਨੇ, ਭਾਈ ਉਹਨਾਂ ਦੇ ਮੁੱਖ ਉਜਲੇ, ਉਹਨਾਂ ਦੇ ਦੁੱਖ ਕੱਟੇ ਜਾਂਦੇ ਨੇ, ਉਹਨਾਂ ਦੇ ਪਾਪ ਕੱਟੇ ਜਾਂਦੇ ਨੇ, ਜਮ ਉਹਨਾਂ ਦੇ ਨੇੜੇ ਨਹੀਂ ਆਉਂਦਾ, ਹਿਰਦੇ ਦੇ ਵਿੱਚ ਬ੍ਰਹਮ ਗਿਆਨ ਦਾ ਚਾਨਣਾ ਹੋ ਜਾਂਦਾ ਹੈ, ਆਤਮ ਸਰੂਪ ਨੂੰ ਜਾਣ ਲੈਂਦੇ ਨੇ, ਜਿਉਂਦੇ ਜੀ ਪਰਮੇਸ਼ਰ ਜੀ ਦੇ ਦੀਦਾਰ ਹਿਰਦੇ ਦੇ ਅੰਦਰ ਸਾਖਿਆਤਕਾਰਤਾ ਦੇ ਮਨ ਅਤੇ ਬੁੱਧ ਰੂਪੀ ਨੇਤਰਾਂ ਦੇ ਨਾਲ ਕਰਦੇ ਨੇ, ਅਤਿਅੰਤ ਪਿਆਰ ਵਾਲੇ ਪ੍ਰਤੱਖਵੀ ਦਰਸ਼ਨ ਦੀਦਾਰ ਪਰਮੇਸ਼ਰ ਜੀ ਦੇ ਕਰਦੇ ਨੇ, ਐਸਾ ਜੀਵਨ ਹੋ ਜਾਂਦਾ ਹੈ। ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਇਹ ਬਖਸ਼ਿਸ਼ਾਂ ਉਹਨਾਂ ਨੂੰ ਮਿਲਦੀਆਂ ਨੇ ਜਿਹੜੇ ਪੂਰੇ ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਅੰਮ੍ਰਿਤ ਨਾਮ ਨੂੰ ਧਿਆਉਣਾ ਕਰਦੇ ਹਨ ਜੀਓ।
1: ਮਹੱਲਾ ਪਹਿਲਾ
0: ਚੜਿਆ ਸੋਧਣ ਧਰਤ ਲੁਕਾਈ, ਜਿਸ ਵੇਲੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਦੀ ਸਾਰੀ ਲੁਕਾਈ ਦੇ ਭਲੇ ਵਾਸਤੇ ਪਰਉਪਕਾਰ ਕਰਦਿਆਂ ਹੋਇਆਂ ਉਦਾਸੀਆਂ ਕਰਦੇ ਨੇ ਨਾ, ਸਾਰੇ ਪ੍ਰਿਥਵੀ ਮੰਡਲ ਦੇ ਉੱਪਰ ਵਿਚਰ ਕਰਕੇ ਜੀਵਾਂ ਨੂੰ ਉਪਦੇਸ਼ ਦੇ ਕਰਕੇ ਨਾਮ ਬਾਣੀ ਦੇ ਨਾਲ ਜੋੜਦੇ ਨੇ ਨਾ, ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੱਖਣ ਦੇਸ਼ ਵਿੱਚ ਆਏ ਨੇ। ਸਾਧ ਸੰਗਤ ਜੀ, ਗੁਰਦੁਆਰਾ ਨਾਨਕ ਝੀਰਾ ਸਾਹਿਬ, ਗੁਰਦੁਆਰਾ ਮਾਲ ਟੇਕੜੀ ਸਾਹਿਬ ਅਤੇ ਹੋਰ ਅਸਥਾਨ ਇਸ ਗੱਲ ਦੀ ਸ਼ਾਹਦੀ ਭਰਦੇ ਨੇ ਕਿ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦੱਖਣ ਦੇਸ਼ ਦੀ ਧਰਤੀ 'ਤੇ ਵੀ ਆਏ, ਇੱਥੇ ਦੇ ਜੀਵਾਂ ਨੂੰ ਉਪਦੇਸ਼ ਦੇ ਕੇ ਤਾਰਿਆ। ਅਤੇ ਜਦੋਂ ਸਤਿਗੁਰੂ ਜੀ ਦੱਖਣ ਦੇਸ਼ ਆਏ ਨੇ ਨਾ, ਇੱਕ ਕਰਮਕਾਂਡੀ ਬ੍ਰਾਹਮਣ ਹੈ, ਉਸਨੇ ਤੱਕਿਆ, ਸਤਿਗੁਰੂ ਜੀ ਨੇ ਅੰਮ੍ਰਿਤ ਵੇਲੇ ਇਸ਼ਨਾਨ ਕੀਤਾ, ਚੌਕੜਾ ਮਾਰਿਆ, ਨਿਜ ਸਰੂਪ ਦਾ ਧਿਆਨ ਧਰਿਆ, ਫਿਰ ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦਾ ਕੀਰਤਨ ਭਾਈ ਮਰਦਾਨਾ ਜੀ ਤੋਂ ਕਰਾਇਆ, ਬੜਾ ਹੈਰਾਨ ਹੋਇਆ, ਪੁੱਛਿਆ ਇਹ ਕੌਣ ਹੈ, ਪਤਾ ਲੱਗਿਆ ਇਹ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਨੇ। ਪੰਡਿਤ ਵਿਦਵਾਨ ਸੀ, ਵੱਡਾ ਭਾਰੀ, ਬੜੀ ਵਿੱਦਿਆ ਪੜ੍ਹਿਆ ਹੋਇਆ ਸੀ, ਮਨ ਦੇ ਵਿੱਚ ਨਾ ਇੱਕ ਫੁਰਨਾ ਬਣਿਆ, ਜੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਮੈਂ ਉਪਦੇਸ਼ ਦੇਵਾਂ, ਮੇਰਾ ਉਪਦੇਸ਼ ਧਾਰਨ ਕਰ ਲੈਣ, ਅਤੇ ਮੇਰੀ ਬੜੀ ਮੰਨਤਾ ਹੋਵੇਗੀ, ਮੇਰੀ ਬੜੀ ਪੂਜਾ ਹੋਵੇਗੀ, ਇਹ ਉਹ ਪੰਡਿਤ ਹੈ ਜਿਸ ਨੇ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਵੀ ਉਪਦੇਸ਼ ਦਿੱਤਾ। ਸਾਧ ਸੰਗਤ ਜੀ, ਇਸ ਪ੍ਰਕਾਰ ਮਨ ਦੇ ਅੰਦਰ ਬੜੀ ਇੱਛਾ ਪ੍ਰਬਲ ਹੋਈ ਹੈ, ਮੇਰਾ ਬਹੁਤਾ ਤੇਜ ਪ੍ਰਤਾਪ ਹੋ ਜਾਵੇਗਾ, ਮੈਂ ਸਤਿਗੁਰੂ ਜੀ ਨੂੰ ਉਪਦੇਸ਼ ਦੇਵਾਂ। ਅੱਜ ਵੀ ਇਸ ਪ੍ਰਕਾਰ ਦੇ ਜਗਿਆਸੂ ਆਉਂਦੇ ਨੇ। ਜਿਵੇਂ ਸਾਧ ਸੰਗਤ ਜੀ, ਮੁੱਖ ਰੂਪ ਵਿੱਚ ਤਿੰਨ ਤਰ੍ਹਾਂ ਦੇ ਜਗਿਆਸੂ ਮੰਨੇ ਜਾਂਦੇ ਨੇ ਕਿ ਤਿੰਨ ਪ੍ਰਕਾਰ ਦੇ ਲੋਕ ਸੰਗਤ ਵਿੱਚ ਆਉਂਦੇ ਨੇ, ਇੱਕ ਉਂਗੇ, ਇੱਕ ਸੁੰਘੇ, ਇੱਕ ਚੁੰਘੇ। ਉਂਗੇ ਹੁੰਦੇ ਨੇ ਆ ਕਰਕੇ ਉਂਘਦੇ ਰਹਿਣਾ, ਨੀਂਦ ਆਈ ਜਾਣੀ, ਕਦੇ ਖੱਬੇ ਨੂੰ ਸਿਰ ਡਿੱਗਿਆ, ਕਦੇ ਸੱਜੇ ਨੂੰ ਡਿੱਗਿਆ, ਕਦੇ ਅੱਗੇ ਨੂੰ ਹੋ ਗਏ, ਕਦੇ ਕੰਧ ਨਾਲ ਢੋ ਲਾ ਲਈ, ਕਈਆਂ ਦੇ ਤੇ ਮੂੰਹ ਵੀ ਖੁੱਲ੍ਹੇ ਦੇਖੇ ਜਾਂਦੇ ਨੇ। ਇੱਕ ਸੁੰਘੇ ਸੁੰਘਦੇ ਹੀ ਫਿਰਨਾ, ਗਲਤੀ ਕਿੱਥੇ ਹੈ, ਕਦੇ ਗ੍ਰੰਥੀ ਸਿੰਘ ਦੀ ਗਲਤੀ ਕੱਢ ਦਿੱਤੀ, ਕਦੇ ਰਾਗੀ ਸਿੰਘ ਨੂੰ ਕਹਿ ਦਿੱਤਾ, ਕਦੇ ਪਹਿਰੇਦਾਰ ਨੂੰ ਕਹਿ ਦਿੱਤਾ, ਕਦੇ ਵਿਛਾਈ ਵਿੱਚ ਇਸੇ ਪ੍ਰਕਾਰ, ਕਦੇ ਕਿਸੇ ਹੋਰ ਵਸਤੂ ਵਿੱਚ ਗਲਤੀਆਂ ਹੀ ਕੱਢਦੇ ਫਿਰਨਾ, ਸਿੱਖਣਾ ਕੁਝ ਨਹੀਂ, ਘਰੋਂ ਆਉਣਾ ਤਿਆਰ ਬਾਰ ਤਿਆਰ ਹੋ ਕੇ ਅਤੇ ਸਭਨਾ ਵਿੱਚ ਗਲਤੀਆਂ ਹੀ ਗਿਣਾ ਕੇ ਘਰ ਮੁੜ ਜਾਣਾ, ਇਹ ਸੁੰਘੇ ਹੁੰਦੇ ਨੇ। ਇੱਕ ਹੁੰਦੇ ਨੇ ਚੁੰਘੇ, ਜਿਵੇਂ ਬਾਲਕ ਮਾਤਾ ਦਾ ਦੁੱਧ ਚੁੰਘਦਾ ਹੈ, ਤ੍ਰਿਪਤ ਹੋ ਜਾਂਦਾ ਹੈ, ਖੁਸ਼ ਹੋ ਜਾਂਦਾ ਹੈ, ਪ੍ਰਸੰਨ ਹੋ ਜਾਂਦਾ ਹੈ, ਫਿਰ ਰੱਜ ਕੇ ਅਤੇ ਆਨੰਦ ਦੇ ਵਿੱਚ ਖੇਡਦਾ ਹੈ। ਐਸੇ ਇੱਕ ਜਗਿਆਸੂ ਹੁੰਦੇ ਨੇ, ਅੰਮ੍ਰਿਤਮਈ ਗੁਰਬਾਣੀ ਦੁਆਰਾ ਗੁਰ ਉਪਦੇਸ਼ਾਂ ਨੂੰ ਚੁੰਘੇ ਚੁੰਘਦੇ ਨੇ, ਅੰਮ੍ਰਿਤ ਰਸ ਪ੍ਰਾਪਤ ਕਰਦੇ ਨੇ, ਗੁਰਬਾਣੀ ਨੂੰ ਪੜ੍ਹਦੇ ਨੇ, ਸਰਵਣ ਕਰਦੇ ਨੇ, ਜਿਨ੍ਹਾਂ ਨੂੰ ਕੀਰਤਨ ਕਰਨਾ ਆਉਂਦਾ ਕਰਦੇ ਨੇ, ਨਹੀਂ ਤੇ ਸਰਵਣ ਕਰਦੇ ਨੇ, ਕਥਾ ਵਿਚਾਰਾ ਸਰਵਣ ਕਰਦੇ ਨੇ, ਹਰ ਜਸ ਸਰਵਣ ਕਰਦੇ ਨੇ, ਇਹ ਉਪਦੇਸ਼ ਰੂਪੀ ਦੁੱਧ ਦਾ ਚੁੰਘਣਾ ਹੈ। ਅਤੇ ਜਿਵੇਂ ਬਾਲਕ ਦੁੱਧ ਚੁੰਘ ਕੇ ਮਸਤ ਹੋ ਕੇ ਖੇਡਦਾ ਨਾ, ਫਿਰ ਜਿਹੜੇ ਉੱਤਮ ਅਧਿਕਾਰੀ ਨੇ ਨਾਮ ਨੂੰ ਸਰਵਣ ਕਰਕੇ, ਮਹਿਮਾ ਸਰਵਣ ਕਰਕੇ ਆਨੰਦ ਅਵਸਥਾ ਵਿੱਚ ਪ੍ਰਾਪਤ ਕਰਦੇ, ਆਨੰਦ ਅਵਸਥਾ ਨੂੰ ਪ੍ਰਾਪਤ ਕਰਦੇ ਨੇ, ਟਿਕਾਓ ਦੇ ਨਾਲ ਅੰਮ੍ਰਿਤ ਵੇਲੇ ਸੰਗਤ ਕਰ ਲੈਂਦੇ ਨੇ, ਅਤੇ ਸਾਰਾ ਦਿਨ ਆਨੰਦ ਅਵਸਥਾ 'ਚ ਵਿਚਰਦਾ ਹੈ। ਪਿਆਰ ਵਾਲਿਆਂ ਦੇ ਕਈ ਕਈ ਹਫ਼ਤੇ, ਕਈ ਕਈ ਮਹੀਨੇ ਉਸ ਆਨੰਦ 'ਚ ਗੁਜ਼ਰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਕੋਲ ਨਾ, ਸਾਧ ਸੰਗਤ ਜੀ, ਇਹ ਐਸਾ ਜਿਹੜਾ ਸੁੰਘਾ ਦੂਜਿਆਂ ਦੀਆਂ ਗਲਤੀਆਂ ਕੱਢਣ ਵਾਲਾ, ਇੱਥੋਂ ਗਲਤ ਉੱਥੋਂ ਗਲਤ, ਕਹਿਣ ਲੱਗਾ ਮਹਾਰਾਜ ਤੁਸੀਂ ਵੇਦ ਵਿਧੀ ਵਿਗਾੜ ਦਿੱਤੀ, ਮਹਾਰਾਜ ਤੁਸੀਂ ਮਰਿਆਦਾ ਹੀ ਨਹੀਂ ਰੱਖੀ, ਨਾ ਤੁਸੀਂ ਪਾਰਖਦਾ ਦੀਆਂ ਮੂਰਤੀਆਂ ਰੱਖੀਆਂ, ਨਾ ਤੁਸੀਂ ਆਨੰਦ ਸੁਨੰਦ ਦੀਆਂ ਮੂਰਤੀਆਂ ਰੱਖੀਆਂ, ਨਾ ਸਨਕ ਸਨੰਦਨ ਦੀਆਂ ਮੂਰਤੀਆਂ ਰੱਖੀਆਂ, ਨਾ ਠਾਕੁਰ ਜੀ ਦੀ ਮੂਰਤੀ ਤੁਸੀਂ ਨੇ ਰੱਖੀ, ਕਾਲਾ ਪੱਥਰ ਚਿੱਟੀ ਧਾਰੀ ਵਾਲਾ ਠਾਕੁਰ ਕਹਿੰਦੇ ਨੇ ਨਾ ਗੰਡਕਾ ਨਦੀ ਦੇ ਪੱਥਰ ਨੂੰ, ਨਾ ਤੁਸੀਂ ਨੇ ਤਿਸ ਨੂੰ ਰੱਖਿਆ, ਮਹਾਰਾਜ ਮਰਿਆਦਾ 'ਚ ਹੀ ਵਿਗਾੜ ਪਾ ਦਿੱਤਾ, ਤੁਸੀਂ ਵੀ ਮੂਰਤੀਆਂ ਦੀ ਪੂਜਾ ਕਰਿਆ ਕਰੋ, ਮਹਾਰਾਜ ਪਾਰਖਦਾ ਨੂੰ ਰੱਖਿਆ ਕਰੋ, ਆਨੰਦ ਸੁਨੰਦ ਥਾਪਿਆ ਕਰੋ, ਇਸ ਪ੍ਰਕਾਰ ਮੁਕਤੀ ਹੁੰਦੀ ਹੈ। ਉਪਦੇਸ਼ ਲੈਣਾ ਸੀ, ਉਪਦੇਸ਼ ਦੇਣ ਵਾਲਾ ਬਣ ਗਿਆ, ਗਲਤੀਆਂ ਆਪਣੀਆਂ ਦੀ ਖਿਮਾ ਮੰਗਣੀ ਸੀ, ਸਤਿਗੁਰੂ ਜੀ ਦੀ ਪਵਿੱਤਰ ਮਰਿਆਦਾ ਵਿੱਚ ਹੀ ਨੁਕਸ ਕੱਢਣ ਲੱਗ ਗਿਆ, ਤੁਸੀਂ ਗਲਤੀ ਕੀਤੀ ਹੈ, ਤੁਸੀਂ ਅੰਮ੍ਰਿਤ ਵੇਲੇ ਚੌਂਕੜਾ ਮਾਰ ਲਿਆ, ਦੇਵ ਪੂਜਾ ਨਹੀਂ ਕੀਤੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗਾ, ਮਹਾਰਾਜ ਇਸ ਪ੍ਰਕਾਰ ਸਭਾ ਸਜਾ ਕਰਕੇ ਪਾਰਖਦਾ ਦੀ ਸੇਵਾ ਕਰਿਆ ਕਰੋ, ਪੂਜਨ ਕਰਿਆ ਕਰੋ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਤਰਸ ਆ ਗਿਆ, ਮਨੁੱਖਾ ਜਨਮ ਤੇ ਪ੍ਰਾਪਤ ਕਰ ਲਿਆ ਪਰ ਹਨੇਰੇ 'ਚ ਹੀ ਟੱਕਰਾਂ ਮਾਰਦਾ ਫਿਰਦਾ ਹੈ, ਸੱਚ ਦਾ ਇਸ ਨੂੰ ਚਾਨਣਾ ਹੀ ਨਹੀਂ, ਗਿਆਨ ਹੀ ਨਹੀਂ, ਇਸ ਨੂੰ ਸੱਚ ਦਾ ਪ੍ਰਕਾਸ਼ ਦੇਈਏ, ਗਿਆਨ ਦਾ ਚਾਨਣ ਦੇਈਏ, ਨਾਲੇ ਵਿਦਵਾਨ ਹੈ, ਜੇ ਇਸ ਨੂੰ ਗਿਆਨ ਦੇ ਦਿੱਤਾ ਤੇ ਅੱਗੇ ਬਹੁਤਿਆਂ ਨੂੰ ਗਿਆਨ ਵੰਡੇਗਾ। ਪਰ ਉਪਕਾਰ ਦੇ ਹਿੱਤ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪਾਵਨ ਉਪਦੇਸ਼ ਸਲੋਕ ਮਹੱਲਾ ਪਹਿਲਾ ਦੇ ਸਰਲੇਖ ਹੇਠਾਂ ਉਚਾਰਦੇ ਹਨ ਜੀਓ।
1: ਹਰਿ ਨਾਰਾਇਣ ਸਭਾਨਾ,
0: ਹੇ ਪੰਡਿਤ, ਹਿਰਦੇ ਰੂਪੀ ਘਰ ਦੇ ਅੰਦਰ ਨਾਰਾਇਣ ਜੋ ਪਰਮੇਸ਼ਰ ਸੀ ਉਹ ਤੇ ਤੈਨੂੰ ਭੁੱਲ ਗਿਆ, ਤੇ ਪ੍ਰਤੱਖ ਘਰ ਦੇ ਅੰਦਰ ਨਾਰਾਇਣ ਕਾਲਾ ਪੱਥਰ ਚਿੱਟੀ ਧਾਰੀ ਮੰਨਿਆ ਜਾਂਦਾ ਹੈ ਜਿਸ ਵੇਲੇ ਜਲੰਧਰ ਦੈਂਤ ਦੀ ਘਰਵਾਲੀ ਨੇ ਵਿਸ਼ਨੂੰ ਨੂੰ ਸਰਾਪ ਦਿੱਤਾ ਸੀ ਨਾ ਕਿ ਤੂੰ ਪਾਪ ਕਰਮ ਕੀਤਾ ਮੇਰਾ ਸਤ ਭੰਗ ਕੀਤਾ ਹੈ ਜਾ ਕੇ ਗੰਡਕਾ ਨਦੀ ਦਾ ਪੱਥਰ ਬਣ ਸੋ ਵਿਸ਼ਨੂੰ ਜੀ ਪੱਥਰ ਬਣੇ ਕਾਲਾ ਪੱਥਰ ਵਿਸ਼ਨੂੰ ਕਿਹਾ ਜਾਂਦਾ ਉੱਪਰ ਚਿੱਟੀ ਧਾਰੀ ਗਲ ਵਿੱਚ ਜਨੇਊ ਕਿਹਾ ਜਾਂਦਾ ਬਚਨ ਕਰਦੇ ਨੇ ਇਸ ਪ੍ਰਕਾਰ ਨਾਰਾਇਣ ਪੱਥਰ ਜਿਸ ਨੂੰ ਕਹਿੰਦਾ ਗੰਡਕਾ ਨਦੀ ਦਾ ਉਸ ਦੀ ਸਭਾ ਸਥਾਪਿਤ ਕਰ ਲਈ ਨਾਲ ਛੋਟੇ ਛੋਟੇ ਪੱਥਰ ਹੋਰ ਰੱਖ ਲਏ ਜੀ ਇਹ ਪਾਰਖਦ ਨੇ ਇਹ ਨੰਦ ਨੇ ਸੁਨੰਦ ਨੇ ਸਨਕ ਇਤਿਆਦਿਕ ਹਨ
1: ਪੂਜ ਕਰੇ ਰੱਖਾਲ
0: ਫਿਰ ਪੱਥਰਾਂ ਦੀ ਪੂਜਾ ਕਰਦਾ ਹੈ ਧੋ ਧੋ ਕੇ ਰੱਖੀ ਜਾਂਦਾ ਹੈ ਤੇ ਕਹਿੰਦਾ ਹੈ ਮੈਂ ਠਾਕੁਰਾਂ ਦਾ ਇਸ਼ਨਾਨ ਕਰਵਾ ਦਿੱਤਾ ਹੈ ਇਹਨਾਂ ਨੂੰ ਨਿਵਾਲ ਦਿੱਤਾ ਹੈ
1: ਚੰਨਣ ਫੁੱਲ ਚੜਾਏ
0: ਫਿਰ ਇਹਨਾਂ ਨੂੰ ਫੁੱਲਾਂ ਦੀਆਂ ਮਾਲਾ ਚੜਾਉਂਦਾ ਹੈ ਫੁੱਲ ਅਰਪਣ ਕਰਦਾ ਹੈ ਇਸੇ ਪ੍ਰਕਾਰ ਚੰਨਣ ਜੋ ਚੰਦਨ ਹੈ ਘਸਾ ਕਰਕੇ ਅਰਚਨਾ ਕਰਦਾ ਹੈ ਕੁੰਗੂ ਇਸੇ ਪ੍ਰਕਾਰ ਕੇਸਰੇ ਤਿਆਦ ਘਸਾ ਕਰਕੇ ਲਾਉਂਦਾ ਹੈ ਮੱਥੇ ਤੇ ਤਿਲਕ ਕੱਢਦਾ ਹੈ
1: ਬਹੁਤ ਮਨਾਏ
0: ਫਿਰ ਸਾਲ ਗ੍ਰਾਮ ਕਹਿ ਕਰਕੇ ਪੱਥਰ ਦੀਆਂ ਮੂਰਤਾਂ ਨੂੰ ਭਗਵਾਨ ਕਹਿ ਕਰਕੇ ਇਹਨਾਂ ਦੇ ਪੈਰੀ ਪੈ ਪੈ ਕੇ ਇਹਨਾਂ ਨੂੰ ਬਹੁਤਾ ਮਨਾਉਣ ਦਾ ਬਹੁਤਾ ਰਿਝਾਉਣ ਦਾ ਯਤਨ ਕਰਦਾ ਹੈ
1: ਮਾਣੂਆ
0: ਪੰਡਤ ਨਾਲੇ ਇਹਨਾਂ ਨੂੰ ਭਗਵਾਨ ਕਹੀ ਜਾਂਦਾ ਤੇ ਨਾਲੇ ਇਹਨਾਂ ਤੇ ਨਿਸ਼ਾ ਵੀ ਨਹੀਂ ਆਉਂਦਾ ਜਦੋਂ ਖਾਣ ਦੀ ਵਾਰੀ ਆਉਂਦੀ ਹੈ ਨਾ ਉਦੋਂ ਮਾਣੂਆ ਨਾ ਮਨੁੱਖਾਂ ਦਾ ਉਦੋਂ ਮਨੁੱਖਾਂ ਦੇ ਕੋਲੋਂ ਬੰਦਿਆਂ ਦੇ ਕੋਲੋਂ ਮੰਗ ਮੰਗ ਕੇ ਖਾਂਦਾ ਸਾਧ ਸੰਗਤ ਜੀ ਕੋਈ ਗੁਰਮੁਖ ਪਿਆਰੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਗਏ ਉਹਨਾਂ ਨੂੰ ਪਤਾ ਲੱਗਾ ਕਿ ਇੱਥੇ ਇੱਕ ਮੰਦਰ ਬਣਿਆ ਹੋਇਆ ਦੁਰਗਿਆਣਾ ਮੰਦਰ ਜਿਹੜਾ ਹਰਿਮੰਦਰ ਸਾਹਿਬ ਜੀ ਦੀ ਨਕਲ ਤੇ ਬਣਾਇਆ ਉਹਨਾਂ ਨੇ ਕਿਹਾ ਜਾ ਕੇ ਦੇਖ ਤੇ ਆਈਏ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਗ੍ਰਹਿ ਦੇ ਦਰਸ਼ਨ ਕਰ ਲਏ ਹੁਣ ਦੁਰਗਿਆਣਾ ਮੰਦਰ ਵੀ ਵੇਖ ਆਈਏ ਕਿਹੋ ਜਿਹਾ ਬਣਾਇਆ ਜਿਹੜੀ ਨਕਲ ਮਾਰੀ ਹੈ ਕਿਹੋ ਜਿਹੀ ਨਕਲ ਮਾਰੀ ਹੈ ਸੁਚੱਜੀ ਮਾਰੀ ਹੈ ਜਾਂ ਕੁਚੱਜੀ ਹੀ ਨਕਲ ਮਾਰੀ ਹੈ ਵੇਖਣ ਵਾਸਤੇ ਗਏ ਉੱਥੇ ਜਿਸ ਵੇਲੇ ਜਿਹੜੀਆਂ ਮੂਰਤੀਆਂ ਪਰਿਕਰਮਾ ਵਿੱਚ ਬਣੀਆਂ ਹੋਈਆਂ ਨੇ ਨਾ ਇੱਕ ਪਾਸੇ ਕੌਰਵ ਨੇ ਇੱਕ ਪਾਸੇ ਪਾਂਡਵ ਨੇ ਉਹਨਾਂ ਦੀਆਂ ਮੂਰਤੀਆਂ ਵੇਖ ਕਰਕੇ ਉਹਨਾਂ ਨੇ ਪੁੱਛਿਆ ਕਹਿੰਦੇ ਪੰਡਿਤ ਜੀ ਆਹ ਕੌਣ ਲੋਕ ਨੇ ਜਿਹੜੇ ਹਥਿਆਰ ਫੜ ਕੇ ਖੜੇ ਨੇ ਕਿਉਂ ਲੜਨ ਲੱਗੇ ਨੇ ਪੰਡਿਤ ਕਹਿੰਦਾ ਜਿਹੜੇ ਪਾਂਡਵ ਨੇ ਇਹਨਾਂ ਕੋਲ 500 ਦੀ ਸੈਨਾ ਜਿਹੜੇ ਕੌਰਵ ਸਨ ਇਹਨਾਂ ਕੋਲ 700 ਦੀ ਸੈਨਾ ਤੇ ਆਪਸ ਵਿੱਚ ਲੜੇ ਸਨ ਉਹ ਇਤਿਹਾਸ ਤੋਂ ਜਾਣਕਾਰ ਸਨ ਅੰਮ੍ਰਿਤਧਾਰੀ ਗੁਰਸਿੱਖ ਸੀ ਕਹਿਣ ਲੱਗਾ ਪੰਡਿਤ ਜੀ 18 ਖੂਣੀਆਂ ਇਸ ਜੰਗ ਦੇ ਵਿੱਚ ਬਰਬਾਦ ਹੋ ਗਈਆਂ ਇੰਨੀ ਸੈਨਾ ਲੜ ਕੇ ਮਰ ਗਈ ਤੁਸੀਂ 500 ਤੇ 700 ਹੀ ਦੱਸੀ ਜਾਂਦੇ ਹੋ ਤੇ ਪੰਡਿਤ ਵਿਚਾਰਾ ਕਹਿਣ ਲੱਗਾ ਕਹਿੰਦਾ ਸਰਦਾਰ ਜੀ 500 ਰੁਪਏ ਦੀ ਰਮਾਇਣ ਆਉਂਦੀ ਹੈ ਉਹਨੂੰ ਵਿਚਾਰੇ ਨੂੰ ਇਹ ਵੀ ਨਹੀਂ ਪਤਾ ਕਿ ਕੌਰਵਾਂ ਪਾਂਡਵਾਂ ਦਾ ਯੁੱਧ ਰਮਾਇਣ ਵਿੱਚ ਨਹੀਂ ਮਹਾਭਾਰਤ 'ਚ ਲਿਖਿਆ ਕਹਿਣ ਲੱਗਾ 500 ਰੁਪਈਏ ਦੀ ਰਮਾਇਣ ਆਉਂਦੀ ਹੈ ਇੱਥੇ ਤੇ ਖਾਣ ਨੂੰ ਰੋਟੀ ਨਹੀਂ ਮਿਲਦੀ ਦੂਜਿਆਂ ਕੋਲ ਮੰਗ ਮੰਗ ਕੇ ਖਾਂਦੇ ਹਾਂ ਜਿਹੜਾ ਸ਼ਰਧਾਲੂ ਆਉਂਦਾ ਉਸ ਕੋਲ ਮੰਗਦੇ ਹਾਂ 5 ਰੁਪਈਏ 10 ਰੁਪਈਏ ਦੇ ਸਾਡਾ ਪੇਟ ਭਰ ਜਾਵੇ ਮੈਂ ਸ਼ਾਮ ਨੂੰ ਪਰਿਵਾਰ ਨੂੰ ਵੀ ਜਾ ਕੇ ਮੂੰਹ ਦਿਖਾਉਣਾ ਹੈ ਪਰਿਵਾਰ ਜੋਗੀਆਂ ਰੋਟੀਆਂ ਲੈ ਜਾਵਾਂ ਮੈਂ ਤੇ ਸਾਰਾ ਦਿਨ ਦੂਜਿਆਂ ਤੋਂ ਪੈਸੇ ਮੰਗਦਾ ਰਹਿੰਦਾ 500 ਰੁਪਏ ਦੀ ਰਮਾਇਣ ਕਿੱਥੋਂ ਲਿਆਵਾਂ ਮੇਰੀ ਤੇ ਰੋਟੀ ਪੂਰੀ ਨਹੀਂ ਹੁੰਦੀ ਐਸੀ ਹਾਲਤ ਹੈ ਪੱਥਰ ਪੂਜਣ ਵਾਲਿਆਂ ਦੀ ਭਗਵਾਨ ਕਹਿੰਦੇ ਨੇ ਮੂਰਤ ਨੂੰ ਤੇ ਮੰਗ ਮੰਗ ਕੇ ਖਾਂਦੇ ਨੇ ਬੰਦਿਆਂ ਦੇ ਕੋਲੋਂ ਸਤਿਗੁਰੂ ਜੀ ਬਚਨ ਕਰਦੇ ਨੇ ਪੰਡਿਤ ਜੀ ਮਾਣੂਆ ਮਨੁੱਖਾਂ ਦੇ ਕੋਲੋਂ ਬੰਦਿਆਂ ਦੇ ਕੋਲੋਂ ਮੰਗ ਮੰਗ ਕੇ ਖਾਂਦੇ ਹੋ ਤੇ ਮੰਗ ਮੰਗ ਕੇ ਵਸਤਰਾਂ ਨੂੰ ਪਹਿਨਦੇ ਹੋ
1: ਅੰਧੀ ਕੰਮੀ ਅੰਧ ਸਜਾਏ
0: ਇਸ ਪ੍ਰਕਾਰ ਅੰਧਤਾਈ ਵਾਲੇ ਕਰਮਾਂ ਨੂੰ ਕਰਦੇ ਹੋ ਸੋ ਇਸ ਪ੍ਰਕਾਰ ਅੰਧੀ ਅਥਿਆਤ ਬਹੁਤ ਜ਼ਿਆਦਾ ਸਜ਼ਾ ਨੂੰ ਹੀ ਪ੍ਰਤੱਖ ਗਰੀਬੀ ਦੇ ਦੁੱਖ ਕਰਕੇ ਭੋਗਦੇ ਹੋ ਤੇ ਦਰਗਾਹ ਦੇ ਵਿੱਚ ਵੀ ਅੰਧ ਕਰਮਾਂ ਨੂੰ ਕਰਨੇ ਕਰਕੇ ਅੰਧਤਾਈ ਦੇ ਜੀਵਨ ਜੀਵਨ ਕਰਕੇ ਬਹੁਤੀ ਸਜ਼ਾ ਭੋਗੋਗੇ
1: ਭੁੱਖਿਆ ਦੇ ਨਾ ਮਰਦਿਆ ਰੱਖਾ
0: ਆਪਣੇ ਆਪ ਨੂੰ ਬ੍ਰਾਹਮਣ ਦੇਵਤਾ ਸਦਵਾਉਂਦੇ ਹੋ ਤੁਹਾਡੇ ਸਾਹਮਣੇ ਕੋਈ ਗਰੀਬ ਭੁੱਖਾ ਮਰ ਜਾਵੇ ਤੇ ਅੰਨ ਦਾ ਦਾਣਾ ਨਹੀਂ ਦਿੰਦੇ ਉਹਦਾ ਕਹਿੰਦੇ ਉਹ ਬ੍ਰਾਹਮਣ ਦੇਵਤਾ ਹੁੰਦਾ ਕੋਈ ਮਰਦਾ ਹੋਵੇ ਉਸ ਨੂੰ ਰੱਖ ਨਹੀਂ ਸਕਦੇ ਹੋ
1: ਅੰਧਾ ਝਗੜਾ ਅੰਧੀ ਸੱਥਾ
0: ਇਸ ਪ੍ਰਕਾਰ ਅਗਿਆਨਤਾ ਦੀ ਅੰਧੀ ਸੱਥ ਦੇ ਵਿੱਚ ਹੀ ਬੈਠੇ ਰਹਿੰਦੇ ਹੋ ਤੇ ਅੰਨਾ ਝਗੜਾ ਪਾ ਕਰਕੇ ਰੱਖਦੇ ਹੋ ਮੂਰਤੀਆਂ ਰੱਬ ਨੇ ਤੇ ਜਿਹੜੇ ਜਿਉਂਦੇ ਤੁਰੇ ਫਿਰਦੇ ਇਨਸਾਨ ਜਿਨ੍ਹਾਂ ਦੇ ਹਿਰਦਿਆਂ 'ਚ ਰੱਬ ਵੱਸਦਾ ਘੱਟ ਘੱਟ ਮੈਂ ਹਰ ਜੂ ਵਸੈ ਉਹਨਾਂ ਨੂੰ ਸ਼ੂਦਰ ਕਹਿ ਕੇ ਦੁਰਕਾਰਦੇ ਹੋ ਕਹਿੰਦੇ ਉਹ ਸ਼ੂਦਰ ਮੱਥੇ ਨਾ ਲੱਗ ਜਾਵੇ ਪਰਛਾਵਾਂ ਨਾ ਆ ਜਾਵੇ ਇਸ ਪ੍ਰਕਾਰ ਅੰਨਾ ਹੀ ਝਗੜਾ ਪਾ ਛੱਡਿਆ ਜਾਤੀਆਂ ਦਾ ਪਾਤੀਆਂ ਦਾ ਵਾਦ ਵਿਵਾਦ ਦਾ ਵਰਣਾ ਆਸ਼ਰਮਾਂ ਦਾ ਸੋ ਅੰਨਾ ਝਗੜਾ ਪਾ ਛੱਡਿਆ ਤੇ ਅੰਨੀ ਹੀ ਸੱਥ ਦੇ ਵਿੱਚ ਸਭਾ ਵਿੱਚ ਬੈਠਦੇ ਹੋ ਅੰਨਿਆਂ ਦੀ ਸੱਥ ਜਿਹੜੇ ਮਨ ਅਤੇ ਬੁੱਧ ਰੂਪੀ ਨੇਤਰਾਂ ਤੋਂ ਅੰਨੇ ਨੇ ਉਹਨਾਂ ਅੰਧਿਆਂ ਦੀ ਅੰਧੀ ਸਭਾ ਵਿੱਚ ਤੁਸੀਂ ਬੈਠਦੇ ਹੋ।
1: ਮਹਲਾ ਪਹਿਲਾ।
0: ਸਤਿਗੁਰੂ ਦੇਵ ਪਿਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਮਹੱਲਾ ਪਹਿਲਾ ਦੁਆਰਾ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ।
1: ਸਭੇ ਸੁਰਤੀ ਜੋਗ ਸਭ।
0: ਕਹਿਣ ਲੱਗਾ ਮਹਾਰਾਜ, ਅਸੀਂ ਸੁਰਤੀਆਂ ਨੂੰ ਪੜ੍ਹਦੇ ਹਾਂ, ਯੋਗ ਸਾਧਨਾ ਕਰਦੇ ਹਾਂ, ਵੇਦਾਂ ਪੁਰਾਣਾਂ ਨੂੰ ਪੜ੍ਹਦੇ ਹਾਂ, ਅਤੇ ਹਜ਼ੂਰ ਫਰਮਾਉਂਦੇ ਨੇ ਸਭੇ ਸੁਰਤੀ ਸੁਰਤੀ ਜਿੰਨੇ ਵੀ ਸੁਰਤੀ ਸਿਮਰਤੀਆਂ ਨੂੰ ਪੜ੍ਹਨ ਵਾਲੇ ਨੇ, ਸੁਰਤੀ ਜਿੰਨੇ ਗਿਆਨ ਵਾਲੇ ਨੇ, ਸੁਰਤੀ ਜਿੰਨੇ ਸਹਿਤ ਸੁਰਤ ਦੇ ਪੰਡਿਤ ਨੇ, ਯੋਗ ਸਭ ਸਭ ਪ੍ਰਕਾਰ ਦੇ ਯੋਗ ਅੰਗਾਂ ਨੂੰ ਸਾਧਨ ਵਾਲੇ ਜਿੰਨੇ ਹਨ, ਸਾਰੇ ਪੰਡਿਤ ਤੇ ਵਿਦਵਾਨ ਜਿੰਨੇ

0: ਤਾਮਸੀ ਤੇ ਸਾਤਕੀ ਤਪ ਕਹੇ ਜਾਂਦੇ ਨੇ। ਸਾਰੇ ਜੀਵ ਤਪੀ ਉਹ ਕਰਕੇ ਜਿੰਨੇ ਤਪਾਂ ਨੂੰ ਕਰਦੇ ਹਨ, ਤੇ ਜਿੰਨੇ ਇਸੇ ਪ੍ਰਕਾਰ ਗਿਆਨ ਗੀਤਾ ਨੂੰ ਪੜ੍ਹਦੇ ਨੇ, ਗੀਤ ਵਿਸ਼ਨ ਪਦਿਆਂ ਨੂੰ ਗਾਉਂਦੇ ਨੇ, ਤੇ ਇਸੇ ਪ੍ਰਕਾਰ ਸ਼ਾਸਤਰਾਂ ਵੇਦਾਂ ਦੇ ਗਿਆਨ ਨੂੰ ਧਾਰਨ ਕਰਨ ਵਾਲੇ ਹਨ। ਸੋ ਜਿੰਨੀ ਵੀ ਸ਼ੁੱਧਤਾ ਰੱਖਣ ਵਾਲੇ ਸੋਧੀ ਇਤਿਆਦਿਕ ਨੇ ਤੇ ਬੁੱਧੀ ਵਾਲੇ ਭੰਡੇ ਲੋਕ ਹਨ, ਸਾਰੇ ਦੇ ਸਾਰੇ ਤੇ ਸਾਰਿਆਂ ਤੀਰਥਾਂ ਸਥਾਨਾਂ ਦੇ ਉੱਪਰ ਜਾ ਕਰਕੇ ਵੱਸਦੇ ਨੇ, ਧਰਤੀ ਦੇ ਅਵਰ ਸਥਾਨਾਂ ਦੇ ਉੱਪਰ ਰਹਿੰਦੇ ਨੇ ਇਕਾਂਤ ਦੇ ਵਿੱਚ, ਤੇ ਤੀਰਥਾਂ ਤੇ ਜਾ ਕੇ ਵੱਸਦੇ ਹਨ।
1: ਅਮਰ ਸਭ
0: ਅਮਰ ਕਹੀਏ ਹੁਕਮ, ਸਾਰੇ ਹੁਕਮ ਚਲਾਉਣ ਵਾਲੇ ਸਿੱਖਦਾਰ ਰਾਜੇ ਰਾਣੇ ਤੇ ਸਾਰੇ ਪਾਤਸ਼ਾਹੀਆਂ ਨੂੰ ਮੰਨਣ ਵਾਲੇ ਜਿਹੜੇ ਚੱਕਰਵਰਤੀ ਸਮਰਾਟ ਹਨ, ਸਰਬਤ ਪ੍ਰਕਾਰ ਦੀਆਂ ਖੁਸ਼ੀਆਂ ਨੂੰ ਮਾਨਣ ਵਾਲੇ, ਭੋਗਣ ਵਾਲੇ, ਪੰਜ ਹਜ਼ਾਰੀ ਦਸ ਹਜ਼ਾਰੀ ਖਾਨ ਅਥਵਾ ਸਿਰਦਾਰ ਜੋ ਕਹੇ ਜਾਂਦੇ ਹਨ, ਭਾਈ ਸਾਰੇ ਮਨੁੱਖ ਤੇ 33 ਕਰੋੜ ਦੇਵਤੇ ਇਤਿਆਦਿਕ ਜਿੰਨੇ ਵੀ ਬ੍ਰਹਮਾ ਦੇ ਸੰਕਲਪ ਦੇ ਨਾਲ ਪੈਦਾ ਹੋਏ ਸਾਰੇ ਕਹੇ ਜਾਂਦੇ ਹਨ, ਸਾਰੇ ਯੋਗ ਦੇ ਅੰਗ ਕਮਾ ਕਰਕੇ ਤੇ ਦਸਮ ਦਵਾਰ ਦੇ ਵਿੱਚ ਧਿਆਨ ਨੂੰ ਜਿਤਨੇ ਟਿਕਾਉਣ ਵਾਲੇ ਹਨ, ਸਾਰੀਆਂ ਪੁਰੀਆਂ ਜੋ ਇਸਲਾਮ ਮਤ ਨੇ 14 ਮੰਨੀਆਂ ਨੇ, ਸੱਤ ਆਕਾਸ਼ ਸੱਤ ਪਾਤਾਲ ਤੇ ਗੁਰਮਤ ਨੇ ਲੱਖਾਂ ਕਹੇ ਨੇ, ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ, ਇਹ ਜਿੰਨੀਆਂ ਲੱਖਾਂ ਪੁਰੀਆਂ ਨੇ ਤੇ ਧਰਤੀ ਦੇ ਜਿੰਨੇ ਵੀ ਸਾਰੇ ਨੌ ਖੰਡ ਕਹੇ ਜਾਂਦੇ ਹਨ, ਸਾਰੇ ਜਹਾਨ ਦੇ ਅੰਦਰ ਜਿੰਨੇ ਵੀ ਜੀਵ ਜੰਤੂ ਇਤਿਆਦਿਕ ਪੈਦਾ ਹੋਏ ਹਨ, ਸਾਰਿਆਂ ਨੂੰ ਵਾਹਿਗੁਰੂ ਜੀ ਨੇ ਆਪਣੇ ਹੁਕਮ ਦੇ ਅੰਦਰ ਚਲਾਇਆ ਹੋਇਆ ਹੈ। ਮਤਾ ਜਾਣ ਇਹ ਪੱਥਰ ਦੀਆਂ ਮੂਰਤੀਆਂ ਕੁਝ ਦੇਣਗੀਆਂ, ਇਹਨਾਂ ਤੋਂ ਕੁਝ ਪ੍ਰਾਪਤ ਹੋਵੇਗਾ, ਇਹਨਾਂ ਨੇ ਕੁਝ ਨਹੀਂ ਦੇਣਾ। ਜਿਸ ਪਰਮੇਸ਼ਰ ਜੀ ਨੇ ਸਾਰਿਆਂ ਨੂੰ ਪੈਦਾ ਕੀਤਾ, ਸ਼ਾਹਾਂ ਨੂੰ, ਪਾਤਸ਼ਾਹਾਂ ਨੂੰ, ਸਰਦਾਰਾਂ ਨੂੰ, ਨਵਾਬਾਂ ਨੂੰ, ਰਾਜਿਆਂ ਨੂੰ, ਰਾਣੀਆਂ ਨੂੰ, ਪੰਜ ਹਜ਼ਾਰੀਆਂ ਨੂੰ, ਦਸ ਹਜ਼ਾਰੀਆਂ ਨੂੰ, ਪੰਡਿਤਾਂ ਨੂੰ, ਵਿਦਵਾਨਾਂ ਨੂੰ, ਬ੍ਰਾਹਮਣਾਂ ਨੂੰ, ਯੋਗ ਮਤ ਨੂੰ ਕਮਾਉਣ ਵਾਲਿਆਂ ਨੂੰ, ਸ਼ਾਸਤਰ ਮਤ ਨੂੰ ਕਮਾਉਣ ਵਾਲਿਆਂ ਨੂੰ, ਸਿਮ੍ਰਤੀ ਵਾਲਿਆਂ ਨੂੰ, ਵੇਦ ਪੜ੍ਹਨ ਵਾਲਿਆਂ ਨੂੰ, ਸਾਰਿਆਂ ਨੂੰ ਪੈਦਾ ਪਰਮੇਸ਼ਰ ਜੀ ਨੇ ਕੀਤਾ ਨਾ, ਤੇ ਪਰਮੇਸ਼ਰ ਜੀ ਨੇ ਸਾਰਿਆਂ ਨੂੰ ਹੁਕਮ ਵਿੱਚ ਚਲਾਇਆ ਹੋਇਆ ਹੈ। ਜਿਸ ਪਰਮੇਸ਼ਰ ਜੀ ਦੀ ਕਲਾਮ ਜਿਹੜੀ ਕਲਮ ਹੈ ਸਾਰਿਆਂ ਜੀਵਾਂ ਦੇ ਮਸਤਕ ਦੇ ਉੱਪਰ ਵਹਿ ਚੱਲ ਰਹੀ ਏ, ਚੱਲ ਚੁੱਕੀ ਏ, ਸਭਨਾਂ ਦੇ ਮਸਤਕ ਦੇ ਉੱਪਰ ਲੇਖ ਪਰਮੇਸ਼ਰ ਜੀ ਨੇ ਲਿਖੇ ਨੇ। ਜਿਹੋ ਜਿਹੇ ਜੇ ਕਰਮੀ ਪੂਰਬਲੇ ਜਨਮਾਂ ਵਿੱਚ ਕਰਮ ਕੀਤੇ ਉਹੋ ਜੀ ਪਰਾਰਬਧ ਮੱਥੇ ਦੇ ਉੱਪਰ ਲਿਖ ਦਿੱਤੀ, ਲੇਖ ਨੂੰ ਲਿਖਣ ਵਾਲੇ, ਦੁੱਖਾਂ ਤੇ ਸੁੱਖਾਂ ਨੂੰ ਦੇਣ ਵਾਲੇ, ਅੰਨ ਦੇ ਦਾਤਾਰ ਦਾਤਾ ਜੀ, ਜਿਸ ਦੇ ਹੱਥ ਦੇ ਅੰਦਰ ਸਾਰੇ ਸੰਸਾਰ ਦਾ ਰਿਜ਼ਕ ਹੈ, ਸਾਰੇ ਸੰਸਾਰ ਨੂੰ ਪਰਮੇਸ਼ਰ ਜੀ ਆਪਣੇ ਹੁਕਮ 'ਚ ਚਲਾਉਂਦੇ ਨੇ। ਰਿਜ਼ਕ ਦਾਤਾ ਪਰਮੇਸ਼ਰ ਜੀ, ਸੁੱਖਾਂ ਦੇ ਦਾਤਾ ਪਰਮੇਸ਼ਰ ਜੀ, ਮਤਾ ਜਾਣ ਇਹ ਕਾਲੇ ਪੱਥਰ ਚਿੱਟੀਆਂ ਧਾਰੀਆਂ ਵਾਲੇ ਕੋਈ ਸੁੱਖ ਦੇਣਗੇ, ਮੰਗ ਮੰਗ ਕੇ ਤੇ ਫਿਰ ਬੰਦਿਆਂ ਤੋਂ ਖਾਂਦੇ ਹੋ, ਤੇ ਰੱਬ ਭਗਵਾਨ ਤੁਸੀਂ ਇਹਨਾਂ ਨੂੰ ਕਹਿੰਦੇ ਹੋ।
1: ਨਾਨਕ ਸੱਚਾ ਸੱਚ ਨਾਏ,
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਦਿੰਦੇ ਨੇ, ਹੇ ਬ੍ਰਾਹਮਣ ਜੀ, ਹੇ ਪੰਡਿਤ ਜੀ, ਬੋਲੀਐ ਸੱਚ ਧਰਮ, ਝੂਠ ਨਾ ਬੋਲੀਐ, ਝੂਠ ਨਾ ਬੋਲ ਪਾਂਡੇ, ਸੱਚ ਕਹੀਐ, ਨਾ ਝੂਠ ਬੋਲ ਕੇ ਪੱਥਰ ਰੱਬ ਨੇ, ਸੱਚੇ ਨਾਮ ਨੂੰ ਕਹਿਣਾ ਕਰ, ਸੱਚੇ ਨਾਮ ਨੂੰ ਜਪਣਾ ਕਰ। ਹਜ਼ੂਰ ਫਰਮਾਉਂਦੇ ਨੇ ਸੱਚ ਨਾਏ, ਇਸ ਪ੍ਰਕਾਰ ਜੋ ਸੱਚੇ ਪਰਮੇਸ਼ਰ ਜੀ ਦਾ ਸੱਚਾ ਨਾਮ ਹੈ, ਨਾਨਕ ਸੱਚਾ ਸੱਚ ਨਾਏ, ਹਜ਼ੂਰ ਫਰਮਾਉਂਦੇ ਨੇ ਪਰਮੇਸ਼ਰ ਸੱਚਾ ਹੈ, ਸਦਾ ਸਦਾ ਰਹਿਣ ਵਾਲਾ ਹੈ, ਉਸ ਪਰਮੇਸ਼ਰ ਜੀ ਦਾ ਅੰਮ੍ਰਿਤ ਨਾਮ ਵੀ ਸਦੀਵੀ ਕਾਲ ਸੱਚਾ ਹੈ। ਪਰਮੇਸ਼ਰ ਜੀ ਦੀ ਸਤਸੰਗ ਸਭਾ ਵੀ ਸੱਚੀ ਹੈ, ਉਸ ਦਾ ਸੱਚਖੰਡ ਦੀਵਾਨ ਵੀ ਸੱਚਾ ਹੈ, ਉਸ ਦਾ ਦੀਵਾਨ ਪ੍ਰਵਾਣਾ ਵੀ ਸੱਚਾ ਹੈ, ਉਸ ਦਾ ਨਿਸ਼ਾਨ ਵੀ ਸੱਚਾ ਹੈ। ਐਸੇ ਪਰਮੇਸ਼ਰ ਜੀ ਦੀ ਸਤਸੰਗ ਸਭਾ ਜਿੱਥੇ ਸਾਧੂ ਜਨ ਸੰਤ ਜਨ ਮਿਲ ਕੇ ਜਪਦੇ ਤੇ ਜਪਾਉਂਦੇ ਨੇ ਸਤਨਾਮ ਸ੍ਰੀ ਵਾਹਿਗੁਰੂ, ਉੱਥੇ ਸੱਚੇ ਦੀ ਸਭਾ ਜਿੱਥੇ ਦੀਵਾਨ ਸਜਿਆ ਹੋਵੇ, ਬੈਠ ਕਰਕੇ ਅੰਮ੍ਰਿਤ ਨਾਮ ਨੂੰ ਜਪਿਆ ਕਰ, ਅੰਮ੍ਰਿਤ ਨਾਮ ਨੂੰ ਸੁਣਿਆ ਕਰ, ਤਾਂ ਤੇਰਾ ਭਲਾ ਹੋਵੇਗਾ। ਇਹ ਪਾਰਖਾਂ ਦੀਆਂ ਸਭਾ ਸਜਾਉਣੇ ਕਰਕੇ, ਇਹ ਕਾਲੇ ਪੱਥਰ ਚਿੱਟੀਆਂ ਧਾਰੀਆਂ ਵਾਲੇ ਪੂਜਣ ਕਰਕੇ ਨਾ ਕਿਸੇ ਦਾ ਭਲਾ ਹੋਇਆ ਤੇ ਨਾ ਹੋਣਾ ਹੈ। ਪਾਣੀ 'ਚ ਪਾ ਕੇ ਦੇਖ ਲਾ, ਆਪ ਡੁੱਬ ਜਾਂਦੇ ਨੇ, ਓਏ ਆਪ ਡੁੱਬੇ ਤੁਮ ਕਹਾ ਤਾਰਨ ਹਾਰ, ਜਿਹੜੇ ਆਪ ਡੁੱਬ ਜਾਣ ਵਾਲੇ ਨੇ ਤੈਨੂੰ ਕਿਵੇਂ ਤਾਰ ਦੇਣਗੇ। ਨਾਮ ਜਪ, ਨਾਮ ਜਪ ਦੇ ਨਾਲ ਭਲਾ ਹੋਵੇਗਾ, ਕਲਿਆਣ ਹੋਵੇਗੀ। ਇਵੇਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਤਿਸ ਪੰਡਿਤ ਦੇ ਪ੍ਰਥਾਏ ਉਪਦੇਸ਼ ਉਚਾਰਨ ਕਰਕੇ ਸਰਬਤ ਸੰਸਾਰ ਦੇ ਤਾਈ ਸਾਂਝੀ ਸਿੱਖਿਆ ਦਿੱਤੀ ਹੈ ਜੀਓ। ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨਾਮ ਦੀ ਮਹਿਮਾ ਅੰਮ੍ਰਿਤ ਉਪਦੇਸ਼ ਦੇ ਰਾਹੀਂ ਪ੍ਰਗਟ ਕਰਦੇ ਹਨ ਜੀਓ। ਸਾਧ ਸੰਗਤ ਜੀ, ਪਹਿਲਾਂ ਪੌੜੀਆਂ ਵਿੱਚ ਨਾਮ ਦੀ ਸਰਵਣ ਕਰਨੇ ਦੀ ਮਹਿਮਾ ਸਤਿਗੁਰੂ ਜੀ ਨੇ ਉਜਾਗਰ ਕੀਤੀ ਏ, ਹੁਣ ਨਾਮ ਨੂੰ ਮੰਨਣ ਕਰਨੇ ਦੀ ਮਹਿਮਾ ਹਜ਼ੂਰ ਫਰਮਾਉਂਦੇ ਨੇ। ਨਾਏ ਮੰਨਿਐ, ਅੰਮ੍ਰਿਤ ਨਾਮ ਨੂੰ ਮੰਨਣ ਦੇ ਨਾਲ ਸੁਖ ਉਪਜੈ, ਆਤਮ ਸੁਖ ਸਦੀਵੀ ਕਾਲ ਤੱਕ ਅਨੰਤ ਕਾਲ ਤੱਕ ਸਥਿਰ ਰਹਿਣ ਵਾਲਾ ਜਿਹੜਾ ਸਦਾ ਸਦਾ ਦਾ ਸੁਖ ਹੈ ਉਹ ਹਿਰਦੇ ਦੇ ਅੰਦਰ ਉਪਜਦਾ ਪ੍ਰਗਟ ਹੁੰਦਾ ਹੈ। ਨਾਮ ਦਾ ਮੰਨਣ ਕਰਨ ਵਾਲਿਆਂ ਨੇ, ਸਰਵਣ ਕਰਨ ਵਾਲਿਆਂ ਨੇ, ਨਿਧਿਆਸਨ ਕਰਨ ਵਾਲਿਆਂ ਨੇ ਵਾਹਿਗੁਰੂ ਜੀ ਦੀ ਪ੍ਰਾਪਤੀ ਕੀਤੀ ਏ, ਨਾਮੇ ਗਤ ਹੋਈ। ਨਾਮ ਨੂੰ ਜਪਣੇ ਕਰਕੇ ਭਾਈ ਤਿੰਨਾਂ ਨੂੰ ਵਾਹਿਗੁਰੂ ਜੀ ਦੀ ਪਰਮੇਸ਼ਰ ਜੀ ਦੀ ਪ੍ਰਾਪਤੀ ਹੋਈ ਏ। ਗਤ ਨਾਮ ਕਲਿਆਣ ਦਾ ਵੀ ਹੈ, ਨਾਮ ਨੂੰ ਜਪਣੇ ਕਰਕੇ ਹੀ ਉਹਨਾਂ ਨੇ ਕੇਵਲ ਮੁਕਤੀ ਨੂੰ ਕਲਿਆਣ ਨੂੰ ਪਾਇਆ ਹੈ। ਅੰਮ੍ਰਿਤ ਨਾਮ ਦਾ ਮੰਨਣ ਕਰਨੇ ਦੇ ਨਾਲ ਪਤ ਪ੍ਰਤਿਸ਼ਠਾ ਪਾਈ ਦੀ ਹੈ। ਸੱਚੇ ਮਾਰਗ ਚੱਲਦਿਆ ਉਸ ਤਤ ਕਰੇ ਜਹਾਨ, ਪਤ ਪਾਈ ਹੈ ਦਰਗਾਹ ਦੇ ਅੰਦਰ ਇੱਜ਼ਤ ਮਾਨ ਸਨਮਾਨ ਪਾਈਦਾ। ਰੇ ਰੇ ਦਰਗ ਹੈ ਕਹੇ ਨਾ ਕੋਉ, ਆਓ ਬੈਠ ਆਦਰ ਸੁਭ ਦੇਊ। ਧਰਮ ਰਾਜਾ ਵੀ ਆਸਣ ਛੱਡ ਕੇ ਖੜਾ ਹੋ ਜਾਂਦਾ, ਨਾਨਕ ਧਰਮ ਐਸੇ ਚਵਹੇ ਕੀਤੋ ਭਵਨ ਪੁਨੀਤ, ਚਰਨ ਪਾ ਕੇ ਮੇਰੇ ਘਰ ਨੂੰ ਹੀ ਪਵਿੱਤਰ ਕਰ ਦਿੱਤਾ ਹੈ। ਐਸੀ ਪਤ ਪ੍ਰਤਿਸ਼ਠਾ, ਐਸੀ ਮਾਣ ਵਡਿਆਈ ਅੰਮ੍ਰਿਤ ਨਾਮ ਨੂੰ ਜਪਣੇ ਕਰਕੇ ਲੋਕ ਅਤੇ ਪਰਲੋਕ ਦੇ ਅੰਦਰ ਪਾਈ ਦੀ ਹੈ ਭਾਈ। ਇਸ ਕਰਕੇ ਹਿਰਦੇ ਦੇ ਅੰਦਰ ਤੇ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਨੂੰ ਹੀ ਸਦਾ ਚਿਤਾਰਦੇ ਰਹੋ। ਉਠਤ ਬੈਠਤ ਸੋਵਤ ਨਾਮ, ਚਲਤ ਬੈਸਤ ਸੋਵਤ ਜਾਗਤ, ਗੁਰਮੰਤਰ ਹਿਰਦੈ ਚਿਤਾਰ। ਹਜ਼ੂਰ ਫਰਮਾਉਂਦੇ ਨੇ ਭਾਈ, ਅੰਮ੍ਰਿਤ ਨਾਮ ਦਾ ਮੰਨਣ ਕਰਨੇ ਦੇ ਨਾਲ ਭਵਜਲ ਸੰਸਾਰ ਸਾਗਰ ਤੋਂ ਸੁਖੈ ਨਹੀਂ ਲੰਘ ਕੇ ਮੁਕਤੀ ਰੂਪੀ ਕਿਨਾਰੇ ਤੇ ਪਹੁੰਚ ਜਾਈਦਾ। ਗੁਰ ਸਤਿਗੁਰ ਪਿੱਛੇ ਤਰ ਗਿਆ ਜੇ ਉਹ ਲੋਹਾ ਕਾਠ ਸੰਗੋਇਆ, ਜਿਸ ਪ੍ਰਕਾਰ ਲੱਕੜ ਦੇ ਨਾਲ ਲੋਹੇ ਦਾ ਕਿੱਲ ਵੀ ਤਰ ਜਾਂਦਾ ਨਾ, ਸਤਿਗੁਰੂ ਜੀ ਦੇ ਚਰਨੀ ਲੱਗ ਕਰਕੇ ਪਾਪੀ ਵੀ ਤਰ ਜਾਂਦੇ ਨੇ। ਹਜ਼ੂਰ ਫਰਮਾਉਂਦੇ ਨੇ ਭਾਈ, ਜਿਨ੍ਹਾਂ ਨੇ ਨਾਮ ਦਾ ਮੰਨਣ ਕੀਤਾ ਸੰਸਾਰ ਸਾਗਰ ਤੋਂ ਸੁਖੈ ਨਹੀਂ ਮੁਕਤੀ ਰੂਪੀ ਕਿਨਾਰੇ ਤੇ ਜਾ ਉਤਰੇ ਹਨ। ਫਿਰ ਬਹੁੜੋ ਹੋਰ ਸੁਣੋ, ਜੀਵਨ ਕਾਲ ਦੇ ਵਿੱਚ ਵੀ ਉਹਨਾਂ ਨੂੰ ਕੋਈ ਵਿਘਨ ਨਹੀਂ ਲੱਗਦੇ, ਸਾਰੇ ਵਿਘਨਾਂ ਦਾ ਨਾਸ਼ ਹੋ ਜਾਂਦਾ ਜਿਹੜੇ ਨਾਮ ਦਾ ਮੰਨਣ ਕਰਦੇ ਨੇ। ਸਾਰੇ ਕਾਰਜ ਪੂਰੇ ਹੁੰਦੇ ਨੇ ਨਾਮ ਦਾ ਮੰਨਣ ਕਰਨੇ ਕਰਕੇ। ਵਿਘਨ ਬਿਨਾਸਨ ਸਭ ਦੁੱਖ ਨਾਸਨ, ਸਤਿਗੁਰ ਨਾਮ ਦ੍ਰਿੜਾਇਆ ਹੋਏ ਪਾਪ ਭਏ ਸਭ ਪਾਵਨ, ਜਨ ਨਾਨਕ ਸੁਖ ਘਰ ਆਇਆ। ਉਹਨਾਂ ਦੇ ਸਾਰੇ ਵਿਘਨਾਂ ਦਾ ਨਾਸ਼ ਹੋ ਜਾਂਦਾ। ਜਿਹੜੇ ਵਿਘਨ ਪਰਲੋਕ ਜਾ ਕੇ ਪੈਣੇ ਸੀ, ਸੁਖ ਸਰੂਪ ਤੱਕ ਪਰਮੇਸ਼ਰ ਤੱਕ ਨਹੀਂ ਸੀ ਪੁੱਜਣ ਜਾਣਾ ਦੇਣਾ, ਉਹ ਵਿਘਨ ਫਿਰ ਗੁਰਮੁਖਾਂ ਨੂੰ ਪੈਂਦੇ ਹੀ ਨਹੀਂ, ਉਹ ਸਾਰੇ ਵਿਘਨਾਂ ਦਾ ਨਾਸ਼ ਹੋ ਜਾਂਦਾ ਹੈ। ਜਿਹੜੇ ਅੰਮ੍ਰਿਤ ਨਾਮ ਦਾ ਜਪ ਕਰਦੇ ਨੇ, ਮੰਨਣ ਕਰਦੇ ਨੇ, ਮੁਕਤੀ ਰੂਪੀ ਜੋ ਪੰਥ ਮਾਰਗ ਹੈ ਉਹਨਾਂ ਨੂੰ ਪ੍ਰਗਟ ਹੋ ਜਾਂਦਾ ਹੈ। ਇਸੇ ਪ੍ਰਕਾਰ ਗਿਆਨ ਦੁਆਰਾ ਮੋਕਲਾ ਸਹਿਜੇ ਆਵਾਉ ਜਾਓ, ਬ੍ਰਹਮ ਰੂਪੀ ਦਰਵਾਜ਼ਾ ਤੇ ਮੁਕਤੀ ਦਾ ਪ੍ਰੇਮਾ ਭਗਤੀ ਦਾ ਮਾਰਗ ਉਹਨਾਂ ਨੂੰ ਪ੍ਰਗਟ ਹੀ ਪ੍ਰਾਪਤ ਹੁੰਦਾ ਹੈ। ਇਸ ਪ੍ਰਕਾਰ ਭਾਈ ਸਾਰੀ ਲੁਕਾਈ

0: ਮੰਨਣ ਕਰਦੇ ਨੇ। ਪੰਥ ਪ੍ਰਗਟਾ, ਉਹਨਾਂ ਦਾ ਨਾਮ ਜਪਣ ਵਾਲਿਆਂ ਦਾ ਪ੍ਰੇਮਾ ਭਗਤੀ ਰੂਪੀ ਮਾਰਗ ਦੁਨੀਆਂ ਦੇ ਉੱਪਰ ਉਜਾਗਰ ਹੈ, ਪ੍ਰਗਟ ਹੈ। ਇਹਨਾਂ ਨੇ ਭਗਤੀ ਕੀਤੀ, ਇਹਨਾਂ ਨੇ ਬੰਦਗੀ ਕੀਤੀ, ਇਹਨਾਂ ਨੇ ਨਾਮ ਜਪਿਆ। ਜੋ ਪ੍ਰੇਮਾ ਭਗਤੀ ਦੇ ਪੰਥ ਤੇ ਚੱਲਦੇ ਨੇ ਉਹਨਾਂ ਦਾ ਨਾਮ ਦੁਨੀਆਂ ਦੇ ਅੰਦਰ ਪ੍ਰਗਟ ਹੋ ਜਾਂਦਾ ਹੈ। ਧਰੂਪ ਪ੍ਰਹਿਲਾਦ ਜੀ, ਸਤਿਯੁਗ ਕਦੋਂ ਦਾ ਲੰਘ ਗਿਆ, ਲੱਖਾਂ ਸਾਲ ਬਤੀਤ ਹੋ ਗਏ, ਅੱਜ ਵੀ ਨਾਮ ਪ੍ਰਗਟ ਹੈ। ਜਿਹੜੇ ਇਸ ਨਾਮ ਦੇ ਮੰਨਣ ਕਰਨ ਦੇ ਪੰਥ ਤੇ ਚੱਲਦੇ ਨੇ ਉਹਨਾਂ ਦਾ ਨਾਮ ਪ੍ਰਗਟ ਹੋ ਜਾਂਦਾ, ਉਜਾਗਰ ਹੋ ਜਾਂਦਾ, ਪ੍ਰਸਿੱਧ ਹੋ ਜਾਂਦਾ, ਫੇਮਸ ਹੋ ਜਾਂਦਾ, ਮਸ਼ਹੂਰ ਹੋ ਜਾਂਦਾ ਹੈ ਜੀਓ। ਸੋ ਨਾਮ ਦਾ ਜਪ ਕਰਨ ਵਾਲੇ ਦਾ ਸਨਮਾਨ ਤੇ ਪੂਜਨ ਸਾਰੀ ਲੋਕਾਈ ਕਰਦੀ ਹੈ। ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ,
1: ਨਾਨਕ ਸਤਿਗੁਰ ਮਿਲਿਆ ਨਾਉ ਮੰਨਿਆ।
0: ਮਹਾਰਾਜ ਸੱਚੇ ਪਾਤਸ਼ਾਹ ਜੀ, ਸਾਰੇ ਕੰਮ ਹੋ ਜਾਂਦੇ ਸਾਡੇ ਕੋਲ, ਆ ਨਾਮ ਦਾ ਹੀ ਮੰਨਣ ਨਹੀਂ ਹੁੰਦਾ। ਆਹਰ ਸਭ ਕਰਦਾ ਫਿਰੈ, ਆਹਰ ਇੱਕ ਨਾ ਹੋਏ। ਮਨੁੱਖ ਸਵੇਰ ਤੋਂ ਦੌੜ ਭੱਜ ਕਰਦਾ ਸ਼ਾਮਾਂ ਤੱਕ, ਕੋਈ 10 ਕੰਮ ਕਰਦਾ, ਕੋਈ 20 ਕਰਦਾ, ਕੋਈ 50 ਕਰਦਾ, ਬੜੇ ਕੰਮ ਕਰਦਾ, ਬੜੇ ਯਤਨ ਕਰ ਲੈਂਦਾ, ਇੱਕ ਨਾਮ ਜਪਣ ਦਾ ਹੀ ਯਤਨ ਨਹੀਂ ਹੁੰਦਾ। ਜਦੋਂ ਸ਼ਾਮ ਨੂੰ ਘਰ ਜਾਂਦਾ ਕਹਿੰਦਾ ਰਹਿ ਰਸ ਰਹਿ ਨਹੀਂ ਦਈ, ਅੱਜ ਥੱਕੇ ਬੜੇ ਆ, ਕੱਲ੍ਹ ਨੂੰ ਵੇਖੀ ਜਾਊਗੀ। ਇੱਕ ਨਾਮ ਜਪਣ ਦਾ ਯਤਨ ਨਹੀਂ ਹੁੰਦਾ। ਮਹਾਰਾਜ ਸੱਚੇ ਪਾਤਸ਼ਾਹ ਜੀ, ਸਾਡੇ 'ਤੇ ਕਿਰਪਾਲਤਾ ਕਰੋ, ਅਸੀਂ ਨਾਮ ਦਾ ਮੰਨਣ ਕਰਨ ਵਾਲੇ ਕਿਵੇਂ ਹੋ ਜਾਈਏ, ਨਾਮ ਦਾ ਮੰਨਣ ਸਾਡੇ ਤਾਂ ਹੀ ਨਹੀਂ ਹੁੰਦਾ। ਹਜ਼ੂਰ ਫਰਮਾਉਂਦੇ ਨੇ ਸਤਿਗੁਰੇ, ਸਤਿਗੁਰੂ ਜੀ ਦੇ ਨਾਲ ਮਿਲਿਆ, ਮਿਲਣਾ ਕਰੀਏ ਨਾ, ਅਤੇ ਸਤਿਗੁਰੂ ਜੀ ਕਿਰਪਾਲਤਾ ਕਰਕੇ ਹਿਰਦੇ ਦੇ ਅੰਦਰ ਨਾਮ ਦਾ ਪਿਆਰ ਪੈਦਾ ਕਰ ਦਿੰਦੇ ਨੇ। ਸਤਿਗੁਰੂ ਜੀ ਦੇ ਮਿਲਾਪ ਕਰਕੇ ਨਾਮ ਦਾ ਮੰਨਣ ਗੁਰਮੁਖ ਕਰਦੇ ਹਨ। ਜਿਨ੍ਹਾਂ ਨੂੰ ਇਹ ਗੁਰਮੁਖਤਾਈ ਦੀ ਦਾਤ, ਇਹ ਮੰਨਣ ਦੀ ਦਾਤ, ਇਹ ਪ੍ਰੇਮਾ ਭਗਤੀ ਦੀ ਦਾਤ, ਇਹ ਨਾਮ ਦਾ ਦਾਨ ਸਤਿਗੁਰੂ ਜੀ ਦਿੰਦੇ ਨੇ ਨਾ ਭਾਈ, ਉਹਨਾਂ ਨੂੰ ਨਾਮ ਦਾ ਮੰਨਣਾ ਕਰਨਾ ਬਣ ਆਉਂਦਾ। ਨਹੀਂ ਤੇ ਬਾਕੀ ਦਾ ਸੰਸਾਰ ਮਿਥਾਂ ਨੂੰ ਮੰਨਦਾ, ਸੰਸਾਰੀ ਸੁੱਖਾਂ ਨੂੰ ਸੱਚਿਆਂ ਮੰਨਦਾ, ਸਰੀਰ ਨੂੰ ਸੱਚਾ ਮੰਨਦਾ, ਸਾਧਨਾ ਨੂੰ ਪਦਾਰਥਾਂ ਨੂੰ ਸੱਚਿਆ ਮੰਨਦਾ, ਨਾਮ ਨੂੰ ਤੇ ਪਰਮੇਸ਼ਰ ਜੀ ਨੂੰ ਅਣਹੋਇਆ ਜਿਹਾ ਜਾਣ ਲੈਂਦਾ। ਹਜ਼ੂਰ ਫਰਮਾਉਂਦੇ ਨੇ ਭਾਈ, ਸਤਿਗੁਰੂ ਜੀ ਦੇ ਮਿਲਣੇ ਦੇ ਨਾਲ ਹਿਰਦੇ ਦੇ ਅੰਦਰ ਨਾਮ ਦਾ ਮੰਨਣ ਗੁਰਮੁਖ ਕਰਦੇ ਨੇ, ਤੇ ਜਿਹਨਾਂ ਨੂੰ ਪੂਰੇ ਸਤਿਗੁਰੂ ਜੀ ਦਾਤ ਦਿੰਦੇ ਨੇ ਉਹਨਾਂ ਨੂੰ ਮਿਲਦੀ ਹੈ, ਜਿਨ ਦੇਵੈ ਸੋਈ। ਮਹਾਰਾਜ, ਸਤਿਗੁਰੂ ਜੀ ਦਾ ਮਿਲਾਪ ਕਿੰਨਾ ਦੇ ਤਾਂ ਹੀ ਹੁੰਦਾ। ਹਜ਼ੂਰ ਫਰਮਾਉਂਦੇ ਨੇ ਹਰੀ ਪਰਮੇਸ਼ਰ ਜੀ, ਵਾਹਿਗੁਰੂ ਜੀ, ਉਹ ਨਿਰੰਕਾਰ ਜੀ ਜਿਹਨਾਂ ਨੂੰ ਪੂਰਿਆਂ ਸਤਿਗੁਰਾਂ ਦੇ ਨਾਲ ਮੇਲ ਦੇਣ, ਉਹ ਪੂਰਿਆਂ ਸਤਿਗੁਰਾਂ ਦੇ ਨਾਲ ਮਿਲਦੇ ਨੇ। ਜਿਹੜੇ ਮਿਲਦੇ ਨੇ ਉਹ ਨਾਮ ਦਾ ਮੰਨਣ ਕਰਦੇ ਨੇ, ਜਿਹੜੇ ਨਾਮ ਦਾ ਮੰਨਣ ਕਰਦੇ ਨੇ ਉਹਨਾਂ ਦੇ ਸਾਰੇ ਵਿਘਨ ਮਿਟ ਜਾਂਦੇ ਨੇ, ਉਹਨਾਂ ਦਾ ਨਾਮ ਪ੍ਰਗਟ ਹੋ ਜਾਂਦਾ, ਉਹਨਾਂ ਦੇ ਕਾਰਜ ਪੂਰੇ ਹੋ ਜਾਂਦੇ ਨੇ, ਦੁਨੀਆਂ ਦੇ ਅੰਦਰ ਸਨਮਾਨਯੋਗ ਹੋ ਜਾਂਦੇ ਨੇ, ਸਾਰੇ ਸੁੱਖ ਉਹਨਾਂ ਦੇ ਹਿਰਦੇ ਦੇ ਅੰਦਰ ਉਪਜਦੇ ਨੇ, ਲੋਕ ਪਰਲੋਕ ਦੇ ਅੰਦਰ ਪ੍ਰਤਿਸ਼ਠਾ ਨੂੰ ਪ੍ਰਾਪਤ ਕਰਦੇ ਹਨ, ਜਿਨ੍ਹਾਂ ਨੂੰ ਵਾਹਿਗੁਰੂ ਜੀ ਨੇ ਗੁਰੂ ਜੀ ਦੇ ਨਾਲ ਮਿਲਿਆ ਅਤੇ ਸਤਿਗੁਰੂ ਜੀ ਨੇ ਕਿਰਪਾਲਤਾ ਕਰਕੇ ਨਾਮ ਦਾ ਮੰਨਣ ਕਰਨਾ ਬਖਸ਼ ਦਿੱਤਾ ਹੈ ਜੀਓ। ਇਸ ਪ੍ਰਕਾਰ ਸਾਧ ਸੰਗਤ ਜੀ, ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਸਲੋਕ ਮਹੱਲੇ ਤੇ ਮਹੱਲੇ, ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਪੌੜੀਆਂ, ਸਤਿਗੁਰਾਂ ਨੇ ਕਿਰਪਾਲਤਾ ਕਰਕੇ ਅੱਜ ਦੀ ਕਥਾ ਦੇ ਅੰਦਰ ਪਾਵਨ ਉਪਦੇਸ਼, ਆਪਣੇ ਅੰਮ੍ਰਿਤਮਈ ਰਹੱਸ ਸਾਨੂੰ ਸਭਨਾਂ ਨੂੰ ਜੜਾਵਣਾ ਕੀਤੇ ਨੇ। ਗਰੀਬ ਨਿਵਾਜ ਸਤਿਗੁਰਾਂ ਦੇ ਚਰਨਾਂ ਵਿਖੇ ਅਰਜੋਈਆਂ ਕਰੀਏ, ਸੱਚੇ ਸਾਹਿਬ ਜੀ ਕਿਰਪਾਲਤਾ ਕਰੋ, ਜੋ ਆਪ ਜੀਆਂ ਨੇ ਆਪਣੇ ਅੰਮ੍ਰਿਤਮਈ ਉਪਦੇਸ਼ ਸਾਡੇ ਤਾਂ ਹੀ ਕਥਨ ਅਤੇ ਸਰਵਣ ਕਰਵਾਏ ਨੇ, ਸਾਡੇ ਆ ਮਨਾਂ ਦੇ ਅੰਦਰ ਵਸਾ ਦੇਵੋ। ਚਰਨ ਕਮਲਾਂ ਦੀ ਪ੍ਰੀਤੀ, ਸੇਵਾ ਸਿਮਰਨ, ਨਾਮ ਬਾਣੀ, ਚੜ੍ਹਦੀ ਕਲਾ ਦੀ ਦਾਤ, ਪਿਆਰੀ ਗੁਰਸਿੱਖੀ, ਨਿਤਨੇਮ ਦੀ ਪਰਪੱਕਤਾ, ਬਖਸ਼ਿਸ਼ ਕਰਕੇ ਨਿਹਾਲ ਕਿਰਤਾਰਥ ਕਰੋ ਜੀ। ਹੋਈਆਂ ਭੁੱਲਾਂ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਅਤੇ ਗੁਰੂ ਸੰਗਤ ਨੇ ਕਿਰਪਾਲਤਾ ਕਰਕੇ ਖਿਮਾ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ। ਲੇਖਾ ਕਤਹੇ ਨਾ ਛੂਟੀਐ, ਖਿਨ ਖਿਨ ਭੂਲਨ ਹਾਰ, ਬਖਸਨ ਹਾਰ ਬਖਸਲੈ, ਨਾਨਕ ਪਾਰ ਉਤਾਰ। ਅਖੀਰਲੀਆਂ ਪੰਕਤੀਆਂ ਗੁਰ ਸ਼ਬਦ ਦੀਆਂ ਪੜ੍ਹ ਕੇ ਸਮਾਪਤੀ ਹੈ।

ਕਮਾਂਡ

ਵਿਚਕਾਰ ਡਰ ਗਏ ਨੇ ਜਿੰਨਾ ਸਾਰੇ ਸੂਰਮਿਆਂ ਦੇ ਵਿੱਚੋਂ ਹੁਣ ਕ੍ਰਿਸ਼ਨ ਜੀ ਦੇ ਅੱਗੇ ਕੋਈ ਧੀਰਜ ਧਾਰਨ ਕਰਕੇ ਟਿਕਦਾ ਨਹੀਂ ਹੈ ਵੀਰ ਸਦਾ ਹੱਟ ਕੇ ਠੱਟ ਕੇ ਸਾਰੇ ਜਿਹੜੇ ਸੂਰਮੇ ਦੁਸ਼ਮਣ ਚੜ ਕੇ ਆਏ ਸਨ ਉਹ ਹੱਟ ਕੇ ਠੱਟ ਕੇ ਸਾਰੇ ਜਿਹੜੇ ਨੇ ਠਠੰਬਰ ਗਏ ਨੇ ਅਤੇ ਕ੍ਰਿਸ਼ਨ ਜੀ ਦੇ ਨਾਲ ਜੰਗ ਕਰਨ ਨੂੰ ਰੁਕ ਗਏ ਹਨ ਹੱਟ ਗਏ ਹਨ ਭੱਟ ਕੇ ਰਣ ਭੀਤਰ ਯੁੱਧ ਕਰੇ ਉਹਨਾਂ ਅਤੇ ਯੁੱਧ ਭੂਮੀ 'ਚ ਇਵੇਂ ਤੁਰੇ ਫਿਰਦੇ ਨੇ ਜਿਵੇਂ ਮਾਰਗ ਭਟਕ ਗਏ ਹੋਰ ਜਿਵੇਂ ਰਸਤਾ ਭੁੱਲ ਗਏ ਹੋਰ ਇਵੇਂ ਦੁਸ਼ਮਣਾਂ ਦੇ ਦਲ ਖਿੰਡ ਭੁੱਲ ਗਏ ਨੇ ਅਤੇ ਕੋਈ ਕ੍ਰਿਸ਼ਨ ਜੀ ਦੇ ਨਾਲ ਅੱਗੇ ਵੱਧ ਕੇ ਯੁੱਧ ਨਹੀਂ ਕਰਦਾ ਹੈ ਜੀ ਮੂਸਲ ਆਓ ਹੱਲ ਪਾਨ ਲਾਇਓ ਉਧਰੋਂ ਬਲਰਾਮ ਜੀ ਜਿਨ੍ਹਾਂ ਨੇ ਆਪਣੇ ਹੱਥ ਦੇ ਵਿੱਚ ਮੂਸਲ ਅਤੇ ਹੱਲ ਨਾਮ ਦੇ ਜੋ ਸ਼ਾਸਤਰ ਨੇ ਉਹ ਲਏ ਹੋਏ ਨੇ ਧਾਰਨ ਕੀਤੇ ਹੋਏ ਹਨ ਬਲ ਪੀਖ ਭੱਜੇ ਬਲ ਕੂਰੂ ਅਰੇ ਉਹਨਾਂ ਐਸੇ ਬਲ ਦੇ ਨਾਲ ਬਲਰਾਮ ਜੀ ਨੇ ਯੁੱਧ ਕੀਤਾ ਹੈ ਉਹਨਾਂ ਦੇ ਬਲ ਨੂੰ ਦੇਖ ਕੇ ਦੁਸ਼ਮਣ ਭੱਜ ਗਏ ਨੇ ਅਤੇ ਕੋਈ ਵੀ ਬਲਰਾਮ ਜੀ ਦੇ ਨਾਲ ਯੁੱਧ ਕਰਨ ਦਾ ਹੌਸਲਾ ਨਹੀਂ ਕਰਦਾ ਹੈ ਜੋ ਮ੍ਰਿਗ ਕੇ ਗਲ ਛਾਡ ਚੱਲੇ ਇਵੇਂ ਬਲਰਾਮ ਜੀ ਅਤੇ ਕ੍ਰਿਸ਼ਨ ਜੀ ਦੇ ਸਾਹਮਣੇ ਜਿਹੜੇ ਦੁਸ਼ਮਣ ਨੇ ਉਹ ਭੱਜ ਉੱਠੇ ਜੋ ਮ੍ਰਿਗ ਕੇ ਗਲ ਛਾਡ ਚੱਲੇ ਜਿਵੇਂ ਮ੍ਰਿਗਾਂ ਦੇ ਬਹੁਤ ਸਮੂਹਾਂ ਦੇ ਸਮੂਹ ਹੋਣ ਝੁੰਡਾਂ ਦੇ ਝੁੰਡ ਹੋਣ ਬਲ ਦੀਠ ਪਰਿਓ ਮ੍ਰਿਗ ਰਾਜ ਪੁਛਾਉਂਦਾ ਉਸ ਮ੍ਰਿਗਾਂ ਦੇ ਝੁੰਡ ਨੂੰ ਸ਼ੇਰ ਦਾ ਬੱਚਾ ਨਜ਼ਰ ਆ ਜਾਵੇ ਅਤੇ ਸ਼ੇਰ ਦੇ ਬੱਚੇ ਤੋਂ ਡਰਦੇ ਹੋਏ

ਦੁਸ਼ਮਣ ਦੇ ਦਲ ਜਿਹੜੇ ਸਾਰੇ ਯੁੱਧ ਭੂਮੀ ਦੇ ਵਿੱਚੋਂ ਨੱਠ ਉੱਠੇ ਨੇ, ਉਹਨਾਂ ਨੇ ਦੌੜ ਕਰਕੇ ਗਿਰ ਤੇ ਪਰ ਤੇ ਨਿਰਪਤੀ ਰਪਕਾਰੇ ਡਿੱਗਦੇ ਢਹਿੰਦੇ ਉੱਠਦੇ ਦੌੜਦੇ ਹੋਏ ਰਾਜੇ ਜਰਾ ਸਿੰਘ ਦੇ ਕੋਲ ਪੁੱਜੇ। ਜਾ ਕੇ ਜਰਾ ਸਿੰਘ ਦੇ ਕੋਲ ਇਹਨੇ ਪੁਕਾਰ ਕੀਤੀ ਹੈ, ਤੇਰੋ ਹੀ ਜੀਵਤ ਹੀ ਪ੍ਰਭ ਕਹਿਣ ਲੱਗੀ, ਹੇ ਰਾਜਨ, ਹੇ ਸਵਾਮੀ ਜੀ, ਤੁਹਾਡੇ ਜੀਂਦਿਆਂ ਹੋਇਆ ਯੁੱਧ ਭੂਮੀ ਵਿੱਚ ਮੌਜੂਦ ਹੁੰਦਿਆਂ ਹੋਇਆ ਤੁਹਾਡੇ ਆਹਮਣੇ ਸਾਹਮਣੇ ਹੀ ਸਿਗਰ ਰਿਸਕੈ ਪਦ ਸਿਆਮ ਸੰਘਾਰੇ, ਤੁਹਾਡੇ ਯੋਧਿਆਂ ਦੇ ਦਲਾਂ ਦੇ ਦਲ ਬਲਰਾਮ ਜੀ ਨੇ ਅਤੇ ਕ੍ਰਿਸ਼ਨ ਜੀ ਨੇ ਸੰਘਾਰ ਦਿੱਤੇ ਨੇ, ਮਾਰ ਦਿੱਤੇ ਹਨ, ਮਾਰੇ ਅਨੇਕਨ ਏਕ ਬਚਿਓ, ਬਹੁਤ ਸਾਰੇ ਅਨੇਕਾਂ ਜਿਹੜੇ ਦਲਾਂ ਦੇ ਦਲ ਸੂਰੀਆਂ ਦੇ ਕੱਢ ਕੇ ਗਏ ਨੇ ਉਹ ਮਾਰ ਦਿੱਤੇ, ਨਾ ਏਕ ਬਚੇ, ਇੱਕ ਵੀ ਜਿਨ੍ਹਾਂ ਨੇ ਜਾ ਕੇ ਕ੍ਰਿਸ਼ਨ ਜੀ 'ਤੇ ਹਥਿਆਰ ਚੁੱਕਿਆ, ਜਿਨ੍ਹਾਂ ਨੇ ਜਾ ਕੇ ਹੱਥ ਚੱਕਿਆ, ਜਿਹੜੇ ਤੋਂ ਉਹਨਾਂ ਦੀ ਨਜ਼ਰੀ

ਭੂਮ ਹੀ ਤਾਂ ਹੋਏਗਾ ਫਿਰ, ਭੂਮ ਹੀ ਮਿਲਾਏ ਹੈ। ਜੋਗੀ ਜਾਤੀ ਬ੍ਰਹਮਚਾਰੀ ਵੱਡੇ ਵੱਡੇ ਛਤਰਧਾਰੀ, ਛਤਰ ਹੀ ਗਿਝਾਇਆ ਗਈ ਕੋਸ ਲੋ ਚਲਤ ਹੈ। ਵੱਡੇ ਵੱਡੇ ਰਾਜਨ ਕੇ ਦਾਵਤ ਫਿਰਤ ਦੇਸ, ਵੱਡੇ ਵੱਡੇ ਰਾਜਨ ਕੇ ਦ੍ਰਭ ਕੋ ਦਲਤ ਹੈ। ਮਾਨਸੇ ਮਹੀ ਬੋਧ ਲੀਪ ਕੈਸ ਛਤਰਧਾਰੀ, ਵੱਡੋ ਅਭਿਮਾਨ ਭੂਜ ਦੰਡ ਕੋ ਕਰਤ ਹੈ। ਦਾਰਾ ਸੇ ਦਿੱਲੀ ਸਰਦਰੂ ਜੋਧਨ ਸੇ ਮਾਨਧਾਰੀ, ਭੋਗ ਭੋਗ ਭੂਮ ਅੰਤ ਭੂਮ ਮੈਂ ਮਿਲਤ ਹੈ। ਸਿਜ ਦੇ ਕਰੇ ਅਨੇਕ ਧੂਪ ਜੀ ਕਪਟ, ਫੇਸ ਭੋਸਤੀ ਅਨੇਕ ਦਾ ਨਿਵਾਵਤ ਹੈ ਸੀਸ ਕੋ। ਕਾਹ ਭਯੋ ਮੱਲ ਜੋ ਪਕਾਠਤ ਅਨੇਕ ਡੰਡ, ਸੋ ਤੋ ਨਾ ਡੰਡੋਤ ਅਸ ਟਾਂਗ ਅਥ ਤੀਸ ਕੋ। ਕਾਹ ਭਯੋ ਰੋਗੀ ਜੋ ਪਡਾਰ ਰਹੇ, ਉਰਦ ਮੁਖ ਮਨ ਤੇ ਨਾ ਮੁੰਡ ਨੇ ਹੋਰਾਯੋ ਆਦ ਈਸ ਕੋ। ਕਾਮਨਾ ਅਧੀਨ ਸਦਾ ਦਾਮਨਾ ਪ੍ਰਬੀਨ, ਏਕ ਭਾਵਨਾ ਵਿਹੀਨ ਕੈਸ ਭਾਵੇ ਜਗਦੀਸ ਕੋ। ਸੀਸ ਪਟ ਕਤ ਜਗ ਕਾਨ ਮੈਂ ਖਜੂਰਾਂ ਦਾ, ਸੇ ਮੂੰਡ ਛੱਟ ਕਤ ਮਿੱਤਰ ਪੁੱਤਰ ਹੂੰ ਕੇ ਸੋ ਕਸੋ। ਆਖ ਕੋ ਚਰਿਆ ਫਲ ਫੂਲ ਕੋ ਭਚਈਆ, ਸਦਾ ਬਨ ਕੋ ਭਰਮਈਆ ਔਰ ਦੂਸਰੋ ਨ ਬੋ ਕਸੋ। ਕਹਾ ਭਯੋ ਭੇਡ ਜੋ ਖਸਤ ਸੀਸ ਬ੍ਰਿਛਾ, ਨ ਸੋ ਮਾਟੀ ਕੋ ਭਛਈਆ, ਬੋਲ ਬੂਝ ਲੀਜ ਜੋ ਕਸੋ। ਕਾਮਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਬੀਨ, ਏਕ ਭਾਵਨਾ ਵਿਹੀਨ ਕੈਸੇ ਭੇਟ ਪਰ ਲੋਕ ਸੋ। ਨਾਚੋਈ ਕਰਤ ਮੋਰ ਦਾਦਰ ਕਰਤ, ਸ਼ੋਰ ਸਦਾ ਖਨ ਘੋਰ ਖਨ ਕਰੋਈ ਕਰਤ ਹੈ। ਇੱਕ ਪਾਏ ਠੰਡ ਸਦਾ ਬਨ ਮੈਂ ਰਹਤ, ਬ੍ਰਿਜ ਫੂਕ ਫੂਕ ਪਾਮ ਭੂਮ ਸਰਾਵਗ ਧਰਤ ਹੈ। ਪਾਹਨ ਅਨੇਕ ਯੁਗ ਏਕ ਠੌਰ ਬਾਸ ਕਰੇ, ਕਾਗ ਔਰ ਚੀਲ ਦੇਸ ਦੇਸ ਵਿਚਰਤ ਹੈ। ਗਿਆਨ ਕੇ ਵਿਹੀਨ ਮਹਾਦਾਨ ਮੈਂ ਨਹੂ ਜਲੀਨ, ਭਾਵਨਾ ਯਕੀਨ ਦੀਨ ਕੈਸ ਕੈ ਤਰਤ ਹੈ। ਜੈਸੇ ਇੱਕ ਸੌਂਗੀ ਕਹੂੰ ਜੋਗੀਆ, ਬਰਾਗੀ ਬਨ ਕਬ ਹੂੰ ਸੰਨਿਆਸ, ਫੇਸ ਬਨ ਕੈ ਦਿਖਾਵਈ। ਕਹੂੰ ਪੌਨ ਹਾਰੀ ਕਹੂੰ ਬੈਠ ਲਾਏ ਤਾਰੀ, ਕਹੂੰ ਲੋਭ ਕੀ ਖੁਮਾਰੀ ਸੋ ਅਨੇਕ ਗੁਣ ਗਾਵਈ। ਕਹੂੰ ਬ੍ਰਹਮਚਾਰੀ ਕਹੂੰ ਹਾਥ ਪੈ ਲਗਾਵੇ ਬਾਰੀ, ਕਹੂੰ ਡੰਡ ਥਾਰੀ ਹੋਏਗਾ ਲੋਗਨ ਭਰਮਾਵਈ। ਕਾਮਨਾ ਅਧੀਨ ਪਰਿਉ ਨਾਚਤ ਹੈ ਨਾਚਨ, ਸੋ ਗਿਆਨ ਕੇ ਵਿਹੀਨ ਕੈਸੇ ਬ੍ਰਹਮ ਲੋਕ ਪਾਵਈ। ਪੰਜ ਬਾਰ ਗੀਤਰ ਪੁਕਾਰ ਪਰ ਸੀਤਕਾਲ, ਕੁੰਜਰ ਉਹ ਗਧਾ ਅਨੇਕ ਦਾ ਪੁਕਾਰ ਹੀ। ਕਾਹਾ ਭਯੋ ਜੋ ਪਕਲ ਵਤਰ ਲਿਓ, ਕਾਂਸੀ ਬੀਜ ਚੀਰ ਚੀਰ ਚੋਰ ਟਾਕ ਉਠਾਰਨ ਸੋ ਮਾਰ ਹੀ। ਕਾਹਾ ਭਯੋ ਫਾਂਸੀ ਡਾਰ ਬੂੜਿਓ ਜੜ ਗੰਗ ਧਾਰ, ਡਾਰ ਡਾਰ ਫਾਂਸ ਠਗ।

ਤੇਜੇ ਅੰਸ਼ ਜਗਾਤ ਕਰਤਾ ਸਦੀਵ ਹਰਤਾ ਸਨਾਤਾਸਨ ਅਡੋਲ ਅਨਭੂਤ ਕਰਮ ਦਾਤਾ ਦਇਆਲ ਅਨਭੂਤ ਧਰਮ ਜਿਹ ਸਤਰੁ ਮਿੱਤਰ ਨਹੀਂ ਜਨਮ ਜਾਤ ਜਿਹ ਪੁੱਤਰ ਭਰਾਤ ਨਹੀਂ ਮਿੱਤਰ ਮਾਤ ਜਿਹ ਕਰਮ ਵਰਮ ਨਹੀਂ ਧਰਮ ਧਿਆਨ ਜਿਹ ਨੇਹ ਗੇਹ ਨਹੀਂ ਪਿਉਤਬਾਨ ਜਿਹ ਜਾਤ ਪਾਤ ਨਹੀਂ ਸਤਰੁ ਮਿੱਤਰ ਜਿਹ ਨੇਹ ਗੇਹ ਨਹੀਂ ਚਿਹਨ ਚਿੱਤਰ ਜਿਹ ਰੰਗ ਰੂਪ ਨਹੀਂ ਰਾਗ ਰੇਖ ਜਿਹ ਜਨਮ ਜਾਤ ਨਹੀਂ ਭਰਮ ਵੇਖ।

ਸੋਗ ਨਹੀਂ ਜੋਗ ਜੁਗਤ ਜਿਹੇ ਤ੍ਰਾਸ ਆਸ ਨਹੀਂ ਭੂਮ ਭੁਗਤ ਜੇ ਕਾਲ ਪਿਆਲ ਕੱਟਿਓ ਨ ਅੰਗ ਅਛੈ ਸਰੂਪ ਅਖੈ ਭੰਗ ਜਿਹੇ ਨੇਤ ਨੇਤ ਉਚਰੰਤ ਵੇਦ ਜਿਹੇ ਅਲਖ ਰੂਪ ਕਥਤ ਕਤੇ ਜਿਹੇ ਅਲਖ ਰੂਪ ਆਸਨ ਅਡੋਲ ਜਿਹੇ ਅਮਿਤ ਤੇਜ ਅਛੈ ਅਤੋਲ ਜਿਹੇ ਧਿਆਨ ਕਾਜ ਮੁੰਜਨ ਅਨੰਦ ਕਈ ਕਲਪ ਜੋਗ ਸਾਧਤ ਦੁਰੰਤ ਤਨ ਸੀਤ ਖਾਮ ਵਰਖਾ ਸਹੰਤ ਕਈ ਕਲਪ ਏਕ ਆਸਨ ਬਿਤੰਤ ਕਈ ਜਤਨ ਜੋਗ ਵਿਦਿਆ ਵਿਚਾਰ ਸਾਧੰਤ ਤਤ ਪਾਵਤ ਨ ਪਾਰ ਕਈ ਉਰਧ ਬਾਹ ਦੇਸਨ ਬ੍ਰਹਮੰਤ ਕਈ ਉਰਧ ਮਧ ਪਾਵਕ ਜੁਲੰਤ ਕਈ ਸਿਮ੍ਰਿਤ ਸਾਸਰ ਦੁਚਰੰਤ ਵੇਦ ਕਈ ਗੋਗ ਕਾਵ ਕਥਤ ਕਤੇਬ ਕਈ ਅਗਨ ਹੋਤਰ ਕਈ ਪਵਨ ਹਾਰ ਕਈ ਗਰਤ ਕੋਟ ਮ੍ਰਿਤ ਕੋ ਆਹਾਰ ਕਈ ਗਰਤ ਸਾਕ ਪੈ ਪੱਤਰ ਫਛ ਨਈ ਤਤਪ ਦੇਵ ਹੋ ਵਤ ਪਤਛ ਕਈ ਗੀਤ ਗਾਨ ਗੰਧਰਵ ਰੀਤ ਕਈ ਵੇਦ ਸਾਸਰ ਵਿਦਿਆ ਪ੍ਰਤੀਤ ਕਹੂੰ ਵੇਦ ਰੀਤ ਜਗਿਆਦ ਕਰਮ ਕਹੂੰ ਅਗਨ ਹੋਤਰ ਕਹੂੰ ਤੀਰਥ ਧਰਮ ਕਈ ਦੇਸ ਦੇਸ ਭਾਖਾ ਰਟੰਤ ਕਈ ਦੇਸ ਦੇਸ ਵਿਦਿਆ ਬੜੰਤ ਕਈ ਗਰਤ ਭਾਂਤ ਭਾਂਤਨ ਵਿਚਾਰ ਨਹੀਂ ਨੈਕ ਦਾਸ ਪਾਯਤਨ ਪਾਰ ਕਈ ਤੀਰਥ ਤੀਰਥ ਬਰਮਸੋ ਭਰਮ ਕਈ ਅਗਨ ਹੋਤਰ ਕਈ ਦੇਵ ਕਰਮ ਕਈ ਗਰਤ ਬੀਰ ਵਿਦਿਆ ਵਿਚਾਰ ਨਹੀਂ ਤਦਪ ਦਾਸ ਪਾਯਤਨ ਪਾਰ ਕਹੂੰ ਰਾਜ ਰੀਤ ਕਹੂੰ ਜੋਗ ਧਰਮ ਕਈ ਸਿਮ੍ਰਿਤ ਸਾਤਰ ਉਜਰਤ ਸੋ ਕਰਮ ਨਿਓਲੀ ਯਾਦ ਕਰਮ ਕਹੂੰ ਹਸਤ ਦਾਨ ਕਹੂੰ ਅਸਵਮੇਦ ਮੁਖ ਕੋ ਬਖਾਨ ਕਹੂੰ ਕਰਤ ਬ੍ਰਹਮ ਵਿਦਿਆ ਵਿਚਾਰ ਕਹੂੰ ਜੋਗ ਰੀਤ ਕਹੂੰ ਬਿਰਧ ਚਾਰ ਕਹੂੰ ਕਰਤ ਜਛ ਗੰਧਰਵ ਗਾਨ ਕਹੂੰ ਧੂਪ ਦੀਪ ਕਹੂੰ ਅਰਗ ਦਾਨ ਕਹੂੰ ਪਿਤ੍ਰ ਕਰਮ ਕਹੂੰ ਵੇਦ ਰੀਤ ਕਹੂੰ ਰਿਧ ਨਾਚ ਕਹੂੰ ਗਾਨ ਗੀਤ ਕਹੂੰ ਕਰਤ ਸਾਸਰ ਸਿਮ੍ਰਿਤ ਉਚਾਰ ਕਈ ਭਜਤ ਏਕ ਪਗ ਨਿਰਾਧਾਰ ਕਈ ਨੇਹ ਦੇਹ ਕਈ ਗੇਹ ਵਾਸ ਕਈ ਬ੍ਰਹਮਤ ਦੇਸ ਦੇਸਨ ਉਦਾਸ ਕਈ ਜਨ ਨਿਵਾਸ ਕਈ ਅਗਨ ਤਾਪ ਕਈ ਜਪਤ ਉਰਤ ਲਟਕੰਤ ਜਾਪ ਕਈ ਜਪਤ ਜੋ ਕਲਪੰ ਪ੍ਰਜੰਤ ਨਹੀਂ ਤਦਵ ਦਾਸ ਪਾਇਤ ਅੰਤ ਕਈ ਗਰਤ ਕੋਟ ਵਿਦਿਆ ਵਿਚਾਰ ਨਹੀਂ ਤਦਵ ਦੇਸ਼ ਦੇਖੇ ਮੁਰਾਰ ਬਿਨ ਭਗਤ ਸਗਤ ਨਹੀਂ ਭਰਤ ਪਾਨ ਬਹੁ

ਹੈ ਸਮਸ ਸਿੱਧ ਬ੍ਰਿਧ ਦਾ ਸਦੀਵ ਸਰਬ ਸਾਧ ਹੈ। ਅਨਾਥ ਨਾਥ ਨਾਥ ਹੈ, ਅਭੰਜ ਭੰਜ ਹੈ ਸਦਾ, ਗੰਜ ਗੰਜ ਗੰਜ ਹੈ ਸਦੀਵ ਸਿੱਧ ਬ੍ਰਿਧ ਦਾ। ਅਨੂਪ ਰੂਪ ਸਰੂਪ ਹੈ, ਅਛਿਜ ਤੇ ਜਮਾਨੀਏ, ਸਦੀਵ ਸਿੱਧ ਸੁਧ ਦਾ ਪ੍ਰਤਾਪ।

ਬਾਦ ਜਿਹਨ ਵਰਣ ਹੈ ਅਦੇਗ ਸੇਗ ਭੀਗ ਹੈ ਸਦੀਵ ਵਿਸੁ ਵਰਣ ਹੈ ਵਿਸਵੰਬਰ ਵਿਸੁਨਾਦ ਹੈ ਵਿਸੇਗ ਵਿਸੁ ਵਰਣ ਹੈ ਜਿਮੀ ਜਮਾਨ ਕੇ ਵਿਖੇ ਸਦੀਵ ਕਰਮ ਭਰਮ ਹੈ ਅਦਵੇਖ ਹੈ ਅਭੇਖ ਹੈ ਅਲੇਖ ਨਾਥ ਜਾਨੀਏ ਸਦੀਵ ਸਰਵ ਠੌਰ ਮੈਂ ਵਿਸੇਖ ਆਨ ਮਾਨੀਏ ਨ ਜੰਤਰ ਮੈਂ ਨ ਤੰਤਰ ਮੈਂ ਨ ਮੰਤਰ ਬਸ ਆਵਈ ਪੁਰਾਨ ਓ ਕੁਰਾਨ ਨੇਦ ਨੇਦ ਕੈ ਬਤਾਵਈ ਨ ਕਰਮ ਮੈਂ ਨ ਧਰਮ ਮੈਂ ਨ ਵਰਮ ਮੈਂ ਬਤਾਈਏ ਅਗੰਜ ਆਦ ਦੇਵ ਹੈ ਕਹੋਸ ਕੈ ਸਪਾਈਏ ਜਿਮੀ ਜਮਾਨ ਕੇ ਵਿਖੇ ਸਮਸਤ ਏਕ ਜੋਤ ਹੈ ਨ ਘਾਟ ਹੈ ਨ ਬਾੜ ਹੈ ਨ ਘਾਟ ਬਾੜ ਹੋਤ ਹੈ ਨਹਾਨ ਹੈ ਨਬਾਨ ਹੈ ਸਮਾਨ ਰੂਪ ਜਾਨੀਏ ਮਕੀਨ ਓ ਮਕਾਨ ਅਪ੍ਰਮਾਨ ਤੇ ਜਮਾਨੀਏ ਨ ਦੇਹ ਹੈ ਨ ਗੇਹ ਹੈ ਨ ਜਾਤ ਹੈ ਨ ਬਾਤ ਹੈ ਨ ਮੰਤਰ ਹੈ ਨ ਮਿੱਤਰ ਹੈ

ਸਰਬ ਠਾਰ ਰਹੇ ਹੋ ਬਿਰਾਜ ਨਿਰਾਜ ਰਾਜ ਪ੍ਰਬੀਨ ਜਛ ਗੰਧਰਵ ਦੇਵਦਾਨੋ ਨਾ ਬ੍ਰਹਮ ਛਤਰੀਅਨ ਮਾਹੇ ਵੈਸ ਨੰਗੇ ਬਿਖੇ ਬਿਰਾਜੇ ਸੂਦਰ ਵੀ ਵਹਿ ਨਾਹੇ ਗੂੜ ਗੌੜ ਨ ਭੀਲ ਵੀ ਕਰ ਬ੍ਰਹਮ ਸੇਗ ਸਰੂਪ ਰਾਤ ਦਿਵਸ ਨ ਮਧ ਉਰਤ ਨ ਭੂਮ ਆਕਾਸ ਅਨੂਪ ਜਾਤ ਜਨਮ ਨ ਕਾਲ ਕਰਮ ਨ ਧਰਮ ਕਰਮ ਵਿਹੀਨ ਤੀਰਥ ਜਾਤਰਨ ਦੇਵ ਪੂਜਾ ਗੋਰ ਕੇ ਨ ਅਧੀਨ ਸਰਬ ਸਬਦ ਬਤਾਰ ਕੇ ਤਰ ਜਾਨੀਏ ਜਿਹ ਜੋਤ ਸੇਸ ਨਾਮ ਸਹੰਸ ਵਰਣ ਹਨੇਤ ਪੂਰਨ ਹੋਤ ਸੋਧ ਸੋਧ ਹਟੇ ਸਫਾ ਸੁਰ ਵਿਰੋਧ।

ਹਰ ਹਰ ਥਕੇ ਸਭੈ ਨਹੀਂ ਪਾਈਏ ਤਿਹ ਪਾਰ। ਨਾਰਦ ਆਦਿਕ ਵੇਦ ਵਿਆਸਕ ਮੁਨ ਮਹਾਨ ਅਨੰਤ, ਧਿਆਏ ਧਿਆਏ ਥਕੇ ਸਭੈ ਕਰ ਕੋਟ ਕਸ਼ਟ ਤੁਰੰਤ, ਗਾਏ ਗਾਏ ਥਕੇ ਗੰਧਰਵ ਨਾਚ ਬਛਰ ਪਾਰ, ਸੋਧ ਸੋਧ ਥਕੇ ਮਹਾਸੁਰ

ਲਾਜੇ ਕਿਲ ਬਿਕ ਭਾਜੇ ਸੁਖੋ ਪਰਾਜੇ ਮਧ ਉਰੰਗ ਦੁਰਜੰਦਲ ਦਛੇ ਮੰਤਨ ਦਛੇ ਸਭੈ ਨ ਬਚੇ ਰੂਹ ਰਣੰ ਜੈ ਜੈ ਹੋ ਸੀ ਮੈਂ ਖਾਸੁਰ ਮਰਦਨ ਚੰਡ ਚਕਰਦਨ ਆਦਿ ਗੁਰੰ ਚਾ ਸ਼੍ਰੀ ਪ੍ਰਜੋਧਨ ਦੂ

ਦੁਰੰਦ ਦੁਖ ਦੋਹ ਰਹਿਤ ਜਿਹੇ ਨੇਤ ਨੇਤ ਸਭ ਵੇਦ ਕਹਿਤ ਕਈ ਉੱਚ ਨੀਚ ਕੀਨੋ ਬਨਾਓ ਸਭ ਵਾਰ ਪਾਰ ਜਾ ਕੋ ਪ੍ਰਭਾਵ ਸਭ ਜੀਵ ਜੰਤ ਜਾਨੰਤ ਜਾਹੇ ਮਨ ਮੂੜ ਕਿਉਂ ਨ ਸੇਵੰਤ ਤਾਹੇ ਕਈ ਮੂੜ ਪਤਰ ਪੂਜਾ ਕਰੰਤ ਕਈ ਸਿਧ ਸਾਧ ਸੂਰ ਸਿਵੰਤ ਕਈ ਪਰੜ ਸੂਰ ਸਿਜਦਾ ਕਰਾਏ ਪ੍ਰਭ ਏਕ ਰੂਪ ਦੁਆ ਕੈ ਲਖਾਏ ਅੰਛਿਜ ਤੇਜ ਅਨਭੈ ਪ੍ਰਕਾਸ਼ ਦਾਤਾ ਤੁਰੰਤ ਅਦਵੈ ਨਾ ਸਭ ਰੋਗ ਸੋਗ ਤੇ ਰਹਿਤ ਰੂਪ ਅਨਭੈ ਅਕਾਲ ਅਛੈ ਸਰੂਪ ਕਰੁਣਾ ਨਿਧਾਨ ਕਾਮਲ ਕ੍ਰਿਪਾਲ ਦੁਖ ਦੁਖ ਹਰਤ ਦਾਤਾ ਦਿਆਲ ਅੰਜਨ ਵਿਹੀਨ ਅਨਭੰਜਨਾਦ ਜਲ ਥਲ ਪ੍ਰਭਾਵ ਸਰਬਤ੍ਰ ਸਾਧ ਜਿਹ ਜਾਤ ਪਾਤ ਨਹੀਂ ਭੇਦ ਭਰਮ ਜਿਹ ਰੰਗ ਰੂਪ ਨਹੀਂ ਏਕ ਧਰਮ ਜਿਹ ਸਤਰ ਮਿੱਤਰ ਦੋ ਏਕ ਸਾਰ ਅਛੈ ਸਰੂਪ ਅਵਚਲ ਪਾਰ ਜਾਨੀ ਨ ਜਾਏ ਜਿਹ ਰੂਪ ਰੇਖ ਕਹੇ ਬਾਸ ਦਾਸ ਕਹੇ ਕੌਣ ਭੀ ਕਹੇ ਨਾਮ ਦਾਸ ਹੈ ਕਵਨ ਜਾਤ ਜੇ ਸਤਰ ਮਿੱਤਰ ਨਹੀਂ ਪੁੱਤਰ ਪ੍ਰਾਤ ਕਰੁਣਾ ਨਿਧਾਨ ਕਾਰਨ ਸਰੂਪ ਜਿਹ ਚਕਰ ਚਿਹਨ ਨਹੀਂ ਰੰਗ ਰੂਪ ਜੇ ਖੇਦ ਭੇਦ ਨਹੀਂ ਕਰਮ ਕਾਲ ਸਭ ਜੀਵ ਜੰਤ ਕੇ ਕਰਤ ਪਾਲ ਉਰਧੰਗ ਬਿਰਹਤ ਸਿੱਧੰਗ ਸਰੂਪ ਬੁੱਧੰਗ ਪਾਲ ਜੁਧੰਗ ਅਨੂਪ ਜਿਹ ਰੂਪ ਰੇਖ ਨਹੀਂ ਰੰਗ ਰਾਗ ਅੰਛਿਜ ਤੇਜ ਅਨਭਿਜ ਦਾਗ ਜਲ ਥਲ ਮਹੀਬ ਬੰਧਨ ਦੁਰੰਤ ਜਿਹ ਨੇਤ ਨੇਤ ਨਿਸਿਦ ਨੂੰ ਚਰੰਤ ਪਾਯੋ ਨ ਜਾਏ ਜਿਹ ਪੈਰ ਪਾਰ ਦੀ ਨਾਨ ਦੋਖ ਦਹਿਤਾ ਉਦਾਰ ਕਈ ਗੋਡ ਇੰਦਰ ਜਿਹ ਪਾਨ ਹਾਰ ਕਈ ਗੋਡ ਰੁਦਰ ਜੁਗੀਆ ਦੁਆਰ ਕਈ ਵੇਦ ਵਿਆਦ ਬ੍ਰਹਮਾ ਆਨੰਦ ਜਿਹ ਨੇਤ ਨੇਤ ਨਿਸਿਦ ਨੂੰ ਚਰੰਤ ਤੁਆ ਪ੍ਰਸਾਦ ਸਵਈਏ ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤੂ ਬਾਲਕ ਨੀ ਮਨ ਗਾਰੇ ਪਛ ਪਸੂ ਨਗ ਨਾਗ ਨਰਾਦਿਵ ਸਰਬ ਸਮੈ ਸਭ ਕੋ ਪ੍ਰਤਪਾਰੈ ਪੋਖਤ ਹੈ ਜਲ ਮੈ ਥਲ ਮੈ ਪਲ ਮੈ ਕਲਕੇ ਨਹੀਂ ਕਰਮ ਵਿਚਾਰੇ ਦੀਨ ਦਿਆਲ ਦਿਆਲਿਤ ਦੋਖਨ ਦੇਖਤ ਹੈ।

Vâng.

0: ਤਿਨਾ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ।
1: ਸ੍ਰੀ ਵਾਹਿਗੁਰੂ ਸਾਹਿਬ ਜੀ।

ਸਰਬ ਕਲਾ ਭਰਪੂਰ ਬਾਣੀ ਕੇ ਬੋਹਿਤ ਧੰਨ ਧੰਨ ਸਤਿਗੁਰੂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ

ਸ਼੍ਰੀ ਅਬਚਲ ਨਗਰ ਸਾਹਿਬ ਵਿਖੇ ਸੰਧਿਆ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਰਹੇ ਹੋ। ਨਿਤਾ ਪ੍ਰਤੀ ਖਾਲਸਾ ਜੀ ਗੁਰ ਇਤਿਹਾਸ ਦੇ ਨਾਲ ਆਪ ਜੀ ਸਾਂਝ ਪਾ ਰਹੇ ਹੋ। ਗਿਆਨੀ ਸਿੰਘਾਂ ਜੀ ਪਾਸੋਂ ਗੁਰ ਇਤਿਹਾਸ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਇਤਿਹਾਸ ਆਪ ਜੀ ਸਰਵਣ ਕਰ ਰਹੇ ਹੋ। ਕੱਲ੍ਹ ਆਪ ਜੀ ਨੇ ਸਰਵਣ ਕੀਤਾ ਹੈ ਜੋ ਪ੍ਰਸੰਗ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਚੱਲ ਰਿਹਾ ਹੈ, ਕਿਸ ਤਰ੍ਹਾਂ ਖਾਲਸਾ ਜੀ ਪਿੱਛੇ ਸਾਰਾ ਪ੍ਰਸੰਗ ਗਿਆਨੀ ਜੀ ਨੇ ਸਰਵਣ ਕਰਾਇਆ ਹੈ। ਬਹਾਦਰ ਸ਼ਾਹ ਨੂੰ ਮਹਾਰਾਜ ਨੇ ਕਿਹਾ ਸੀ, ਭਾਈ ਤੂੰ ਜੋ ਬਦਲਾ ਲੈਣਾ ਹੈ ਸਾਹਿਬਜ਼ਾਦਿਆਂ ਦਾ, ਜੋ ਦੁਖੀ ਤੁਰਕ ਹੋਏ ਨੇ ਉਹਨਾਂ ਦਾ ਤੂੰ ਨਾਸ਼ ਕਰਨਾ ਹੈ। ਉਸਨੇ ਉਹ ਨਹੀਂ ਕੀਤਾ, ਫਿਰ ਸ਼ਰਮਿੰਦਾ ਹੋ ਕੇ ਦੁਬਾਰਾ ਆਇਆ ਹੈ। ਆ ਕੇ ਮਹਾਰਾਜ ਤੋਂ ਦੂਰ ਉਸਨੇ ਆਪਣਾ ਤੰਬੂ ਲਾਉਣਾ ਕੀਤਾ, ਇਹ ਪ੍ਰਕਾਰ ਆਪਣਾ ਅਹਿਲਕਾਰ ਭੇਜ ਕੇ ਬੇਨਤੀ ਕਰਨਾ ਕੀਤੀ ਭਾਈ ਦਇਆ ਸਿੰਘ ਜੀ ਨੂੰ, ਇਸ ਪ੍ਰਕਾਰ ਵੀ ਜੋ ਮੇਰੇ ਤੋਂ ਭੁੱਲ ਹੋਈ ਹੈ ਮੇਰੀ ਭੁੱਲ ਬਖਸ਼ਾਉਣਾ ਕਰੋ। ਮਹਾਰਾਜ ਨੇ ਕਹਿਣਾ ਕੀਤਾ ਵੀ ਉਹ ਦੁਖੀ ਹੈ, ਉਸਨੇ ਉਦੋਂ ਭੁੱਲ ਕੀਤੀ, ਝੂਠ ਬੋਲਿਆ। ਇਹ ਪ੍ਰਕਾਰ ਖਾਲਸਾ ਜੀ ਮਹਾਰਾਜ ਨੇ ਉਸਨੂੰ ਉਦੋਂ ਬਖਸ਼ਿਆ ਨਹੀਂ। ਫਿਰ ਜਦੋਂ ਫਿਰ ਦੁਬਾਰਾ ਭਾਈ ਦਇਆ ਸਿੰਘ ਜੀ ਗਏ ਹਨ, ਭਾਈ ਦਇਆ ਸਿੰਘ ਜੀ ਨੂੰ ਬੇਨਤੀ ਕੀਤੀ ਬਹਾਦਰ ਸ਼ਾਹ ਨੇ, ਕਹਿਣਾ ਕੀਤਾ ਬਾਬਾ ਜੀ ਆਪ

ਕੇ ਆਇਆ ਹੈ। ਕਿਸ ਤਰ੍ਹਾਂ ਇਸਨੇ ਆਪਣੇ ਹੋਮੇ ਦੇ ਵਿੱਚ ਆ ਕੇ ਹੀਰਾ ਭੇਟ ਕੀਤਾ। ਜੋ ਹੀਰਾ ਇਸਦੇ ਪਿਤਾ ਨੇ ਤਾਨੇ ਸ਼ਾਹ ਕੋਲੋਂ ਖੋਇਆ ਸੀ, ਇਹ ਪ੍ਰਕਾਰ ਉਹ ਹੀਰਾ ਮਹਾਰਾਜ ਨੇ ਗੋਦਾਵਰੀ ਨਦੀ ਦੇ ਵਿੱਚ ਸੁੱਟ ਦਿੱਤਾ। ਕਿਸ ਤਰ੍ਹਾਂ ਖਾਲਸਾ ਜੀ ਉਹ ਆਪ ਜੀ ਨੇ ਸਾਰਾ ਪ੍ਰਸੰਗ ਪਿੱਛੇ ਸਰਵਣ ਕੀਤਾ ਹੈ, ਕਿਸ ਤਰ੍ਹਾਂ ਮਹਾਰਾਜ ਨੂੰ ਇਹ ਬੇਨਤੀਆਂ ਕਰ ਰਿਹਾ ਹੈ, ਮਹਾਰਾਜ ਕਿਰਪਾ ਕਰੋ, ਮੈਨੂੰ ਬਖਸ਼ ਲੈਣਾ ਕਰੋ, ਜਿਸ ਤਰ੍ਹਾਂ ਪਾਣੀ ਦੇ ਵਿੱਚ ਸੁੱਕੀ ਹੋਈ ਲੱਕੜ ਸੁੱਟ ਦਈਏ, ਪਾਣੀ ਦੀ ਵਡਿਆਈ ਹੈ ਉਹ ਲੱਕੜ ਨੂੰ ਡੋਬਦਾ ਨਹੀਂ, ਉਹ ਤਾਰ ਲੈਂਦਾ ਹੈ। ਇਹ ਪ੍ਰਕਾਰ ਮਹਾਰਾਜ ਵੱਡਿਆਂ ਦੀਆਂ ਵਡਿਆਈਆਂ ਹਨ, ਕਿਰਪਾ ਕਰੋ ਮੇਰੀ ਭੁੱਲ ਨੂੰ ਬਖਸ਼ਣਾ ਕਰੋ, ਮੈਂ ਜੋ ਸਾਹਿਬਜ਼ਾਦਿਆਂ ਦਾ ਬਦਲਾ ਨਹੀਂ ਲਿਆ ਹੈ। ਇਹ ਪ੍ਰਕਾਰ ਤੁਸੀਂ ਬੰਦੇ ਬਹਾਦਰ ਨੂੰ ਭੇਜ ਕੇ ਉਹ ਬਦਲਾ ਲੈਣਾ ਕੀਤਾ ਹੈ, ਦੁਖੀਆਂ ਦਾ ਨਾਸ਼ ਕਰਵਾਇਆ ਹੈ, ਬੇਨਤੀਆਂ ਕਰ ਰਿਹਾ ਹੈ। ਆਓ ਖਾਲਸਾ ਜੀ ਆਪ ਜੀ ਨੇ ਇੱਥੋਂ ਤੱਕ ਪ੍ਰਸੰਗ ਸਰਵਣ ਕੀਤਾ।

0: ਗਲਤੀਆਂ ਨੂੰ ਸਜ਼ਾ ਮਿਲ ਗਈ ਹੈ, ਹੁਣ ਕਿਰਪਾ ਕਰੋ ਉਸ ਨੂੰ ਹਟਾ ਦੇਣਾ ਕਰੋ ਬੰਦਾ ਸਿੰਘ ਬਹਾਦਰ ਨੂੰ।
1: ਸਭ ਦਰੋਹੀ ਲੈਨੇ ਤਿਨ ਕਹਾਏ,
0: ਪ੍ਰਕਾਸ਼ ਸਾਰੇ ਹੀ ਦਰੋਹੀਆਂ ਦਾ ਉਸਨੇ ਨਾ

0: ਮੰਨਿਆ ਹੈ, ਮਹਾਰਾਜ ਮੇਰੇ ਤੋਂ ਗਲਤੀ ਹੋਈ ਹੈ, ਭੁੱਲ ਹੋਈ ਹੈ, ਮੈਨੂੰ ਬਖਸ਼ਣਾ ਕਰੋ। ਤੂੰ ਜੋ ਕਿਹਾ ਸੀ, ਤੂੰ ਕਹਿਣਾ ਕੀਤਾ ਸੀ ਮਹਾਰਾਜ, ਜੇ ਮੇਰਾ ਰਾਜ ਹੁੰਦਾ ਮੈਂ ਇਹਨਾਂ ਨੂੰ ਸਜ਼ਾ ਦਿੰਦਾ, ਦੁਖੀਆਂ ਦਾ ਨਾਸ਼ ਕਰਦਾ, ਪਰ ਮੈਂ ਆਪਣੇ ਕਹੇ ਹੋਏ ਤੋਂ ਪਲਟਿਆ ਹਾਂ। ਤੂੰ ਇਸ ਗੱਲ ਨੂੰ ਸਵੀਕਾਰ ਕੀਤਾ ਹੈ।
1: ਸਰਾਵਾਨ ਤੇ ਚਿਤ ਡਰ ਰਾਜਾ,
0: ਇਹ ਪ੍ਰਕਾਰ ਇਉਂ ਕਹਿੰਦੇ ਸਰਾ ਵੀ ਤੂੰ ਇਹ ਸ਼ਰਧਾ ਧਾਰ ਕੇ, ਭੈ ਧਾਰ ਕੇ ਸੱਚ ਤੂੰ ਦੱਸਣਾ ਕੀਤਾ ਹੈ।
1: ਸ਼ਰਾਵਾਨ ਤੇ ਚਿਤ ਡਰ ਰਾਜਾ,
0: ਤੂੰ ਸ਼ਰਨ ਆ ਕੇ ਆਪਣੇ ਚਿੱਤ ਦੇ ਵਿੱਚ ਭੈ ਲਿਆ ਕੇ ਭਾਵਨਾ ਸਹਿਤ ਤੂੰ ਬੇਨਤੀ ਕੀਤੀ ਹੈ।
1: ਸੰਤਨ ਤੁਮਰੀ ਸਾਪਤ ਹੈ,
0: ਇਹ ਪ੍ਰਕਾਰ ਇਹ ਬਹਾਦਰ ਸ਼ਾਹ ਤੇਰੀ ਜਿਹੜੀ ਸਲਤਨ ਹੈ ਇਹ ਤਾਂ ਪਹਿਲਾਂ ਹੀ ਸ਼ਰਾਬੀ ਹੋਈ ਹੈ।
1: ਨਹੀਂ ਸਥਿਰਤਾ ਆਗਰ ਹੈ,
0: ਇਹ ਪ੍ਰਕਾਰ ਮਹਾਰਾਜ ਕਹਿੰਦੇ ਇਸ ਜਿਨ੍ਹਾਂ ਦਾ ਜਿਹੜਾ ਤੁਰਕਾਂ ਦਾ ਰਾਜ ਹੈ ਇਹ ਪਹਿਲਾਂ ਤੋਂ ਹੀ ਸਥਿਰਤ ਨਹੀਂ ਰਹਿਣਾ ਹੈ, ਅਸੀਂ ਪਹਿਲਾਂ ਹੀ ਸ਼ਰਾਬ ਦੇ ਚੁੱਕੇ ਹਾਂ। ਤੈਨੂੰ ਅਸੀਂ ਜਾਣਿਆ ਸੀ, ਤੂੰ ਸਾਡੀ ਸ਼ਰਨ ਆਇਆ ਹੈ, ਵੀ ਅਸੀਂ ਜਾਣਨਾ ਕੀਤਾ ਸੀ, ਬਖਸ਼
1: ਦੇਵਾਂਗੇ। ਇਹ
0: ਪ੍ਰਕਾਰ ਅਸੀਂ ਇਸ ਤੈਨੂੰ ਇਹ ਦਾਨ ਦਿੱਤਾ ਸੀ ਵੀ ਕਿਤੇ ਤੁਹਾਡਾ ਰਾਜ

0: ਔਰੰਗਜ਼ੇਬ ਉਸਨੇ ਬਹੁਤ ਹੀ ਅਪਰਾਧ ਕਮਾਉਣਾ ਕੀਤੇ ਹਨ।
1: ਰਾਜ ਤੇਜ ਤੁਰਕਾਨ ਗਵਾਏ।
0: ਇਸ ਪ੍ਰਕਾਰ ਉਸਨੇ ਬਹੁਤ ਬੇਦੋਸ਼ੀਆਂ ਨੂੰ ਮਾਰਨਾ ਕੀਤਾ, ਜਿਸ ਕਰਕੇ ਤੁਰਕਾਂ ਦਾ ਤੇਜ ਪ੍ਰਤਾਪ ਘਟ ਗਿਆ, ਤੁਰਕਾਂ ਦਾ ਰਾਜ ਨਾਸ ਹੋਣਾ ਹੈ।
1: ਨਹੀਂ ਬਹੋਰ ਸਕੈ ਅਬ ਕੋਈ।
0: ਇਹ ਪ੍ਰਕਾਰ ਉਸਨੂੰ ਕੋਈ ਮੋੜ ਨਹੀਂ ਸਕਦਾ ਹੈ।
1: ਈਸ਼ਰ ਕੀ ਇੱਛਾ ਅਸ ਹੋਈ।
0: ਅਸੀਂ ਤਾਂ ਚਾਹੁੰਦੇ ਸੀ ਵੀ ਤੂੰ ਬਚ ਜਾਵੇਂ, ਤੁਹਾਡਾ ਕਿਤੇ ਰਾਜ ਰਹਿ ਜਾਵੇ, ਪਰ ਲੱਗਦਾ ਹੈ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਵੀ ਇਹੀ ਇੱਛਾ ਹੈ।
1: ਵੀ ਉਤਰ ਸਕਿਓ ਨਹਿ ਪੂਰਾ।
0: ਇਹ ਪ੍ਰਕਾਰ ਹੁਣ ਤੈਨੂੰ ਅਸੀਂ ਇੱਕ ਸਵਾਲ ਪਾਇਆ ਸੀ, ਤੈਨੂੰ ਇੱਕ ਸੇਵਾ ਬਖਸ਼ੀ ਸੀ, ਤੇ ਤੂੰ ਵੀ ਪੂਰਾ ਨਹੀਂ ਉਤਰ ਸਕਿਆ ਹੈ।
1: ਰਸਤ ਬਹੁਤ ਵਿਦ ਹੋਇਸ ਪੂਰਾ।
0: ਇਹ ਪ੍ਰਕਾਰ ਤੂੰ ਸਾਰੀ ਗੱਲ ਨੂੰ ਜਾਣਦਾ ਹੈ, ਤੂੰ ਝੂਠ ਬੋਲਿਆ ਹੈ।
1: ਬਹਾਦਰ ਸ਼ਾਹ ਲਜਾਇਓ।
0: ਇਹ ਜਦੋਂ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੇ ਬਚਨ ਕਹੇ, ਬਹਾਦਰ ਸ਼ਾਹ ਬੜਾ ਸ਼ਰਮਿੰਦਾ ਹੋਇਆ ਹੈ।
1: ਪ੍ਰਭ ਜੀ ਦੀਜਾ ਰੌਰ ਹਟਾਇਓ।
0: ਬੇਨਤੀ ਕਰਦਾ ਮਹਾਰਾਜ, ਕਿਰਪਾ ਕਰੋ, ਕਿਰਪਾ ਕਰਕੇ ਜੋ ਹੁਣ ਬੰਦੇਵਾ ਸਿੰਘ ਬਹਾਦਰ ਨੂੰ ਭੇਜਿਆ ਹੈ ਉਸ ਨੂੰ ਹਟਾ ਦੇਣਾ ਕਰੋ, ਕਿਉਂਕਿ ਦਿੱਲੀ ਦੇ ਤਖ਼ਤ ਦੇ ਵਿੱਚ ਦਿੱਲੀ ਰੋਜ਼ ਚਿੱਠੀਆਂ ਆ ਰਹੀਆਂ ਸੀ, ਫਰਾਣੀ ਥਾਂ 'ਤੇ ਸਿੰਘਾਂ ਨੇ ਮੋਰਚੇ ਫਤਿਹ ਕਰ ਲਏ, ਕਦੇ ਕਿਤੇ ਹੱਲੇ ਕਰ ਰਹੇ ਸਨ ਸਿੰਘ। ਇਸ ਪ੍ਰਕਾਰ ਇਹ ਬੇਨਤੀ ਕਰਦਾ ਮਹਾਰਾਜ, ਕਿਰਪਾ ਕਰੋ, ਬੰਦੇ ਬਹਾਦਰ ਨੂੰ ਹੁਣ ਹਟਾਉਣਾ ਕਰੋ।
1: ਬੁਲਾਓ ਸੁਲਤਾਨ ਮੁਝ ਪ੍ਰਾਪਤ ਦੀਨਾ।
0: ਇਹ ਪ੍ਰਕਾਰ ਜਦੋਂ ਤੱਕ ਮੇਰੀ ਮੈਨੂੰ ਤੁਸੀਂ ਰਾਜ ਭਾਗ ਬਖਸ਼ਿਆ ਹੈ, ਜਦੋਂ ਤੱਕ ਮੇਰਾ ਰਾਜ ਹੈ, ਕਿਰਪਾ ਕਰੋ, ਮੈਨੂੰ ਸੁਖੀ ਨਾਲ ਰਹਿਣ ਦੇਣਾ ਕਰੋ।
1: ਕਰੋ ਕਿਰਪਾ ਹੋਏ ਸੰਕਟ ਹੀ ਨਾ।
0: ਕਿਰਪਾ ਕਰੋ, ਤੁਸੀਂ ਮੈਨੂੰ ਆਪ ਰਾਜ ਭਾਗ ਬਖਸ਼ਿਆ ਹੈ ਮਹਾਰਾਜ, ਕਿਰਪਾ ਕਰੋ, ਮੈਨੂੰ ਉਤਨੇ ਦਿਨ ਸੁਖੀ ਨਾਲ ਬਿਤਾਉਣ ਦਿਓ।

0: ਹੈ ਦਿੱਲੀ ਦੇ ਵਿੱਚ ਕੋਈ ਸੁੱਖ ਹਨ। ਮਹਾਰਾਜ ਬੜੀ ਹੀ ਚਿੰਤਾ ਹੋਈ ਪਈ ਹੈ ਕਿਉਂਕਿ ਦਿੱਲੀ ਵਾਲਿਆਂ ਨੂੰ ਚਿੰਤਾ ਹੋ ਗਈ ਸੀ ਕਿਤੇ ਹੁਣ ਬੰਦਾ ਬਹਾਦਰ ਸਾਡੇ ਤੇ ਨਾ ਚੜ੍ਹਾਈ ਕਰ ਦੇਵੇ। ਇਸ ਪ੍ਰਕਾਰ ਹੁਣ ਬੇਨਤੀਆਂ ਕਰਦਾ, ਮਹਾਰਾਜ ਕਿਰਪਾ ਕਰੋ, ਆਪ ਜੀ ਨੇ ਮੈਨੂੰ ਰਾਜ ਬਖਸ਼ਿਆ ਹੈ, ਮੈਂ ਆਪ ਜੀ ਦੀ ਸ਼ਰਨ ਆਇਆ ਹਾਂ, ਮੈਨੂੰ ਬਖਸ਼ਣਾ ਕਰੋ, ਕਿਰਪਾ ਕਰਕੇ ਜਿਤਨਾ ਚਿਰ ਮੈਂ ਹਾਂ ਮੈਨੂੰ ਸੁੱਖ ਦੇ ਤੀਰਨ ਬਤੀਤ ਕਰਨ ਦੇਣਾ ਕਰੋ।
1: ਬਾਤ ਕਰਤ ਥੇ ਖਰੇ।
0: ਇਸ ਪ੍ਰਕਾਰ ਖਾਲਸਾ ਜੀ, ਇਤਨੇ ਹੀ ਬਚਨ ਮਹਾਰਾਜ ਤੇ ਬਹਾਦਰ ਸ਼ਾਹ ਦੇ ਜਦੋਂ ਚੱਲ ਰਹੇ ਸਨ।
1: ਪੰਜ ਸਿੰਘ ਰਿਸ ਪਰੇ।
0: ਇਸ ਪ੍ਰਕਾਰ ਪਿੱਛੇ ਆਪ ਜੀ ਨੇ ਇਤਿਹਾਸ ਸਰਵਣ ਕੀਤਾ ਹੈ ਸਾਰਾ। ਇਉਂ ਖਾਲਸਾ ਜੀ, ਜਿਹੜੇ ਪੰਜ ਸਿੰਘ ਬਾਬਾ ਵਿਨੋਦ ਸਿੰਘ ਜੀ ਨੇ ਭੇਜੇ ਸਨ, ਉਹ ਪੰਜ ਸਿੰਘ ਮਹਾਰਾਜ

0: ਕਲਗੀ ਧਰ ਪਾਤਸ਼ਾਹ ਜੀ ਪੁੱਛਣ ਲੱਗੇ, ਗੁਰਮੁਖੋ ਕਿੱਥੋਂ ਆਏ ਹੋ ਆਪ ਜੀ?
1: ਦਿਨ ਸਾਰਾ ਬ੍ਰਿਤੰਤ ਬਖਾਨਾ।
0: ਖਾਲਸਾ ਜੀ, ਮਹਾਰਾਜ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਮਹਾਰਾਜ ਸਭ ਕੁਛ ਜਾਣੀ ਜਾਣ ਸਨ ਸਾਰੀ ਖੇਡ ਤੋਂ, ਫਿਰ ਵੀ ਮਹਾਰਾਜ ਨੇ ਸਿੰਘਾਂ ਦਾ ਮਾਣ ਰੱਖਣ ਵਾਸਤੇ, ਕਿਉਂਕਿ ਮਨ ਦੇ ਵਿੱਚ ਉਹ ਵੀ ਪੀੜਾ ਲੈ ਕੇ ਆਏ ਸਨ। ਇਸ ਪ੍ਰਕਾਰ ਮਹਾਰਾਜ ਨੂੰ ਫਿਰ ਉਹਨਾਂ ਨੇ ਬੇਨਤੀ ਕਰਨਾ ਕੀਤੀ ਹੈ,
1: ਇਹ
0: ਪ੍ਰਕਾਰ ਕਹਿਣਾ ਕੀਤਾ, ਮਹਾਰਾਜ ਆਪ ਜੀ ਨੇ ਜੋ ਬੰਦਾ ਭੇਜਿਆ ਸੀ ਉਹ ਹੁਣ ਹੰਕਾਰਿਆ ਗਿਆ ਹੈ,
1: ਕੀ ਸਹਾਇਤਾ ਪਾਏ।
0: ਇਹ ਪ੍ਰਕਾਰ ਕਹਿੰਦੇ ਸਿੰਘਨ ਕੀ ਸਹਾਇਤਾ ਪਾਏ, ਸਿੰਘਾਂ ਦੀ ਸਹਾਇਤਾ ਦੇ ਨਾਲ
1: ਦੇਸ਼ ਪੰਜਾਬ ਸੋ ਜੀਤਿਓ ਜਾਏ।
0: ਇਹ ਪ੍ਰਕਾਰ ਸਿੰਘਾਂ ਦੇ ਪ੍ਰਤਾਪ ਦੇ ਨਾਲ ਹੀ ਉਸਨੇ ਪੰਜਾਬ ਦੇਸ਼ ਜਿੱਤਿਆ ਹੈ। ਖਾਲਸਾ ਜੀ, ਮਹਾਰਾਜ ਨੇ ਕਲਗੀ ਧਰ ਪਾਤਸ਼ਾਹ ਜੀ ਨੇ ਖਾਲਸੇ ਪੰਥ ਨੂੰ ਵਡਿਆਈ ਦਿੱਤੀ ਹੈ। ਖਾਲਸਾ ਕੌਣ ਹੈ? ਮਹਾਰਾਜ ਕਹਿੰਦੇ ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚਿਹਰਾ। ਜੇ ਕਿਤੇ ਖਾਲਸਾ ਜੀ ਸਿੱਖ ਹੋ ਕੇ ਦੂਜਿਆਂ ਦੀ ਰੀਤੀ ਨੂੰ ਅਪਣਾਵੇ, ਫਿਰ ਮਹਾਰਾਜ ਇਹ ਵੀ ਬਚਨ ਕਹਿੰਦੇ ਹਨ, ਜਬ ਇਹ ਗਏ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀਤ। ਕਹਿੰਦੇ ਫਿਰ ਮੈਂ ਨੀ ਇਹਨਾਂ ਦੀ ਪ੍ਰਤੀਤੀ ਕਰਨੀ। ਇਹ ਪ੍ਰਕਾਰ ਰਹੋ ਵਿਚਾਰ, ਇਉਂ ਮਹਾਰਾਜ ਦੀ ਸ਼ਰਨ ਵਿੱਚ ਸਿੰਘ ਆਏ। ਸਿੰਘਾਂ ਨੇ ਬੇਨਤੀ ਕੀਤੀ, ਮਹਾਰਾਜ ਜਿਹੜਾ ਤੁਸੀਂ ਬੰਦਾ ਬਹਾਦਰ ਭੇਜਿਆ ਸੀ ਉਸਨੇ ਮਹਾਰਾਜ ਸਿੰਘਾਂ ਦੀ ਸਹਾਇਤਾ ਦੇ ਨਾਲ ਆਪ ਜੀ ਕੇ ਪੰਥ ਦੀ ਸਹਾਇਤਾ ਦੇ ਨਾਲ ਦੇਸ਼ ਪੰਜਾਬ ਜਿੱਤਣਾ ਕੀਤਾ ਹੈ।
1: ਕਾਰਜ ਸਕਲ ਸਵਾਰੇ,
0: ਜੋ ਮਹਾਰਾਜ ਆਪ ਜੀ ਨੇ ਕਾਰਜ ਬਖਸ਼ੇ ਸੀ ਉਹ ਸਾਰੇ ਹੀ ਮੋਰਚੇ

ਬਹੁਤ ਹੀ ਵੱਡਾ ਸੂਬਾ ਸੀ। ਇਹ ਪ੍ਰਕਾਰ ਉਸਨੂੰ ਫਿਰ ਸਿੰਘਾਂ ਨੇ ਸਿੰਘ ਮਹਾਰਾਜ ਨੂੰ ਦੱਸਦੇ ਹਨ। ਮਹਾਰਾਜ ਫਿਰ ਸਿੰਘਾਂ ਨੇ ਆਪ ਜੀ ਕੇ ਖਾਲਸੇ ਨੇ ਚੰਗੀ ਤਰ੍ਹਾਂ ਸਰਹੰਦ ਨੂੰ ਲੁੱਟਣਾ

0: ਜਿਨ੍ਹਾਂ ਨੇ ਕਤਲ ਕੀਤਾ ਸੀ ਸਡੋਰੇ ਦੇ ਹਾਕਮ ਨੇ, ਉਹ ਵੀ ਮਹਾਰਾਜ ਸਿੰਘਾਂ ਨੇ ਕਤਲ ਕੀਤਾ ਸਾਰਾ।
1: ਤੁਰਕ ਸਿੰਘ ਕਰ ਜੋਰ ਲਰੇ ਹੈ।
0: ਇਹ ਪ੍ਰਕਾਰ ਤੁਰਕਾਂ ਤੇ ਸਿੰਘਾਂ ਨੇ ਬੜੇ ਬਲ ਦੇ ਨਾਲ ਯੁੱਧ ਕਰਨਾ ਕੀਤੇ ਹਨ।
1: ਅਨੇਕ ਹੀ ਜੰਗ ਅਖਾੜੇ
0: ਮਹਾਰਾਜ, ਪੰਜਾਬ ਦੇਸ਼ ਦੇ ਵਿੱਚ ਅਨੇਕਾਂ ਹੀ ਵੱਡੇ ਵੱਡੇ ਜੰਗ ਦੇ ਅਖਾੜੇ ਹੋਏ ਹਨ, ਆਪ ਜੀ ਕੇ ਖਾਲਸੇ ਦੇ ਤੇ ਤੁਰਕਾਂ ਦੇ।
1: ਤੁਰਕਾਂ ਨਾ ਸਤਰ ਉਘਾੜੇ।
0: ਇਹ ਪ੍ਰਕਾਰ ਮਹਾਰਾਜ ਆਪ ਜੀ ਕੇ ਖਾਲਸੇ ਨੇ ਤੁਰਕਾਂ ਦੇ ਪਰਦੇ ਜਿਹੜੇ ਸਨ ਉਹ ਚੱਕ ਦੇਣਾ ਕੀਤੇ ਹਨ।
1: ਰੌਰ ਮਾਚੋ ਦਿਸ ਦੇਸ਼।
0: ਮਹਾਰਾਜ ਪਾਤਸ਼ਾਹ ਜੀ ਉਸ ਦੇਸ਼ ਦੇ ਵਿੱਚ

0: ਗੁਰੂ ਕੇ ਖਾਲਸੇ ਪੰਥ ਨੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ।
1: ਆਇਓ ਪ੍ਰਤਾਪ ਅਮਲ ਠਹਿਰਾਇਓ।
0: ਇਉਂ ਜਦੋਂ ਖਾਲਸਾ ਜੀ ਗੁਰੂ ਕੇ ਖਾਲਸੇ ਨੇ ਗੁਰੂ ਕੇ ਸਿੰਘਾਂ ਨੇ ਸੂਬਿਆਂ ਨੂੰ ਮਾਰ ਦੇਣਾ ਕੀਤਾ, ਜਦੋਂ ਖਾਲਸੇ ਪੰਥ ਦਾ ਪ੍ਰਤਾਪ ਵਧਿਆ ਹੈ ਫਿਰ ਪੰਥ ਨੇ ਆਪਣਾ ਹੁਕਮ ਚਲਾਉਣਾ ਸ਼ੁਰੂ ਕੀਤਾ ਹੈ। ਹੁਣ ਜਿੱਥੋਂ ਕਿਤੋਂ ਵੱਡੇ ਵੱਡੇ ਜਿਹੜੇ ਸੂਬੇ ਸੀ, ਸਰਹੰਦ ਹੋ ਗਿਆ, ਸਮਾਣਾ, ਸਡੋਰਾ, ਸਾਰੇ ਇਹ ਸੂਬਿਆਂ ਤੋਂ ਸਿੰਘ ਹਾਲਾ ਲੈਣ ਲੱਗ ਗਏ, ਟੈਕਸ ਵਸੂਲਣ ਲੱਗ ਗਏ ਹਨ।
1: ਸਰੋਵਰ ਪੁੰਨ ਚਲ ਗਏ।
0: ਫਿਰ ਮਹਾਰਾਜ ਜਦੋਂ ਮੋਰਚੇ ਫਤਿਹ ਹੋਏ, ਪਹਾੜ ਵੀ ਜਿੱਤ ਲਏ ਅਸੀਂ, ਫਿਰ ਜਦੋਂ ਮਹਾਰਾਜ ਫਿਰ ਅਸੀਂ ਸ਼੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਜੋ ਹੈ ਉੱਥੇ ਦਰਸ਼ਨ ਦਿਦਾਰੇ ਨੂੰ ਗੁਰੂ ਕਾ ਖਾਲਸਾ ਪੰਥ ਉਤਰਿਆ ਹੈ।
1: ਜਨ ਕਰੇ ਕਲੋਖਤ ਹੈ।
0: ਇਹ ਪ੍ਰਕਾਰ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਇਹ ਪ੍ਰਕਾਰ ਮਹਾਰਾਜ ਜੀ ਤਿੱਥੇ ਜਾ ਕੇ ਅਸੀਂ ਇਸ਼ਨਾਨ ਪਾਣੀ ਕਰਕੇ, ਇਉਂ ਸਰੋਵਰਾਂ 'ਚ ਇਸ਼ਨਾਨ ਕਰਕੇ ਆਪਣੇ ਕਲੁਖਤ ਮੈਲ ਨੂੰ ਹਰਨਾ ਕੀਤਾ ਪਾਪਾ ਰੂਪੀ ਨੂੰ।
1: ਸੁੰਦਰ ਹਰ ਮੰਦਰ ਕੇ ਅੰਦਰ।
0: ਇਹ ਪ੍ਰਕਾਰ ਜੋ ਆਪ ਜੀ ਕਾ ਸਰੋਮਣੀ ਸੁੰਦਰ ਹਰਿਮੰਦਰ ਹੈ, ਪ੍ਰਭ ਹਰਿਮੰਦਰ ਸੋਹਣਾ, ਜਿਸ ਮੈਂ ਮਾਨਕ ਲਾਲ ਮਹਾਰਾਜ ਆਪ ਜੀ ਕਾ ਜੋ ਹਰਿਮੰਦਰ ਸੋਹਣਾ ਹੈ, ਸੋਭਨੀਕ ਹੈ, ਜਿੱਥੇ ਵੱਡੀ ਵਡਿਆਈ ਹੈ ਜਿਸ ਦੀ, ਉੱਥੇ ਗੁਰੂ ਕਾ ਖਾਲਸਾ ਪੰਥ।
1: ਦਰਸ਼ਨ ਕਰਿਓ ਥਿਰੇ ਸ਼ੁਭ ਨੰਦਰ।
0: ਉਸਦੇ ਅੰਦਰ ਗੁਰੂ ਕਾ ਖਾਲਸਾ ਪੰਥ ਸਜਿਆ ਜਾ ਕੇ ਅਤੇ ਦਰਸ਼ਨ ਕੀਤੇ ਹਨ ਸਾਰੇ।
1: ਗਰਪਤ ਚਾਹਤ ਵਡਿਆਈ।
0: ਹੁਣ ਉੱਥੇ ਬੰਦਾ ਬਹਾਦਰ ਵੀ ਮਹਾਰਾਜ ਸਾਡੇ ਨਾਲ ਗਿਆ ਸੀ, ਇੱਥੇ ਆ ਕੇ ਹੰਕਾਰਿਆ ਗਿਆ, ਇਸਨੇ ਹੰਕਾਰ 'ਚ ਆ ਕੇ ਬਹੁਤ ਬੋਲ ਕਬੋਲ ਵੀ ਬੋਲੇ, ਇੱਥੇ ਆ ਕੇ ਚਾਹੁੰਦਾ ਹੈ ਆਪਣੀ ਵਡਿਆਈ ਕਰਾਉਣਾ।
1: ਪਾਸ ਖਾਲਸੇ ਤੇ ਗੁਰਿਆਈ।
0: ਮਹਾਰਾਜ ਆਪ ਜੀ ਨੇ ਤੇ ਗੁਰੂ ਖਾਲਸੇ ਪੰਥ ਨੂੰ ਗੁਰਿਆਈ ਬਖਸ਼ੀ ਹੈ। ਆਪ ਜੀ ਨੇ ਇਸ ਨੂੰ ਹੁਕਮ ਕੀਤਾ ਸੀ ਇਹਨਾਂ ਪੰਜਾਂ ਸਿੰਘਾਂ ਦੇ ਆਗਿਆ ਵਿੱਚ ਰਹਿਣਾ ਹੈ, ਇਹਨਾਂ ਪੰਜਾਂ ਸਿੰਘਾਂ ਦੀ ਤਾਬਿਆ ਵਿੱਚ ਰਹਿਣਾ ਹੈ, ਜੇ ਇਹਨਾਂ ਦੀ ਤਾਬਿਆ ਹੇਠ ਰਹੇਗਾ ਤੇ ਤੇਰਾ ਪ੍ਰਤਾਪ ਵਧਣਾ ਹੈ, ਘਟਣਾ ਨਹੀਂ ਹੈ। ਮਹਾਰਾਜ ਇਹ ਉੱਥੇ ਆ ਕੇ ਉੱਥੇ ਆਪ ਦੀ ਵਡਿਆਈ ਕਰਾਉਣਾ ਚਾਹੁੰਦੇ।

0: ਹੋਰ ਫੌਜਾਂ ਆਦਿ ਕਿਸਨੇ ਆਪਣੀਆਂ ਕੱਟੀਆਂ ਕਰ ਲਈਆਂ ਹਨ।
1: ਨਿਜ ਢਿੱਗ ਜਾਣਿਓ ਚਲਿਓ ਕੁਚਾਲਾ।
0: ਇਹ ਪ੍ਰਕਾਰ ਮਹਾਰਾਜ ਜੋ ਆਪ ਜੀ ਨੇ ਰੀਤ ਬਖਸ਼ੀ ਸੀ, ਜੋ ਗੁਰੂ ਖਾਲਸੇ ਪੰਥ ਦੀ ਮਰਿਆਦਾ ਆਪ ਜੀ ਨੇ ਬਖਸ਼ੀ ਸੀ, ਉਹ ਇਹ ਛੱਡ ਕੇ ਆਪਣਾ ਵੱਖਰਾ ਪੰਥ ਚਲਾਉਣਾ ਚਾਹੁੰਦਾ ਹੈ। ਆਪ ਜੀ ਨੇ ਗੁਰੂ ਖਾਲਸੇ ਪੰਥ ਨੂੰ ਛਤਰੀਆਂ ਦਾ ਪੰਥ ਇਹ ਹੈ, ਛਤਰੀ ਕੋ ਪੂਤ ਹੋ ਬਾਹਮਣ ਕੋ ਨਹਿ ਹੈ। ਇਹ ਬਾਹਮਣਾ ਦਾ ਪੰਥ ਨਹੀਂ ਖਾਲਸਾ ਜੀ, ਛਤਰੀ ਦਾ ਧਰਮ ਹੈ। ਸ਼ਸਤਰ ਧਾਰੀ ਰਹਿਣਾ, ਸ਼ਸਤਰ ਧਾਰਨ ਕਰਕੇ ਜਬ ਆਪ ਕੀ ਓਧ ਨਿਧਾਨ ਬਣੇ ਅਤ ਹੀਰਨ ਮੈਂ ਤਬ ਜੂਝ ਮਰੋ, ਇਹ ਛਤਰੀਆਂ ਦਾ ਧਰਮ ਹੈ। ਖਾਲਸਾ ਜੀ, ਜਦੋਂ ਬਾਬਾ ਤਾਰਾ ਸਿੰਘ ਵਾਂ ਜਿਸ ਤਰ੍ਹਾਂ ਆਪ ਜੀ ਸਾਰੇ ਇਤਿਹਾਸ ਤੋਂ ਜਾਣੂ ਹੋ ਤਿਨਾਂ ਦੇ ਵੀ, ਜਦੋਂ ਖਾਲਸਾ ਜੀ ਤਿਨਾਂ ਦਾ ਸਮਾਂ ਆਇਆ ਸ਼ਹੀਦੀ ਪਾਉਣ ਦਾ, ਉਦੋਂ ਸਾਰੇ ਹੀ ਸਿੰਘ ਡੇਰਿਆਂ ਦੇ ਵਿੱਚ ਸਨ। ਕਿਸ ਤਰ੍ਹਾਂ ਖਾਲਸਾ ਜੀ ਬਾਬਾ ਜੀ ਭੱਜ ਭੱਜ ਕੇ ਡੋਲਿਆਂ ਦੇ ਨਾਲ ਜਲ ਲਿਆ ਕੇ ਸਿੰਘਾਂ ਦਾ ਇਸ਼ਨਾਨ ਕਰਾ ਰਹੇ, ਕਿਸੇ ਦੀ ਮੁੱਠੀ ਚਾਪੀ ਕਰਦੇ ਹਨ, ਕਿਸੇ ਦੀ ਸੇਵਾ ਕਰ ਰਹੇ ਹਨ। ਇਹ ਪ੍ਰਕਾਰ ਸਿੰਘਾਂ ਨੇ ਕਹਿਣਾ ਕੀਤਾ, ਬੇਨਤੀ ਕੀਤੀ, ਬਾਬਾ ਜੀ ਆਪ ਜੀ ਨੇ ਪੰਥ ਦੇ ਵਿੱਚ, ਪੰਥ ਬੁੱਢੇ ਦਲ ਦੇ ਵਿੱਚ ਬੜੀ ਕਮਾਈ ਕੀਤੀ ਹੈ, ਕਿਰਪਾ ਕਰੋ ਸਾਨੂੰ ਹੁਣ ਸਮਾਂ ਬਖਸ਼ੋ ਸੇਵਾ ਕਰਨ ਦਾ। ਧੰਨ ਬਾਬਾ ਤਾਰਾ ਸਿੰਘ ਵਾਲਿਆਂ ਨੇ ਖਾਲਸਾ ਜੀ ਬਚਨ ਕਿਹਾ, ਕਹਿ ਖਾਲਸਾ ਜੀ ਇਹ ਸਰੀਰ ਪਵਿੱਤਰ ਤਾਂ ਹੁੰਦਾ ਹੈ ਜੇ ਜਿਤਨੇ ਸ਼ਸਤਰ ਸਰੀਰ ਨੂੰ ਲੱਗਣ ਇਹ ਪਵਿੱਤਰ ਮੰਨਿਆ ਜਾਂਦਾ ਹੈ। ਇਸੇ ਪ੍ਰਕਾਰ ਜਬ ਆਪ ਕੀ ਯੋਧ ਨਿਧਾਨ ਬਣੇ ਅਤ ਹੀਰਨ ਮੈਂ ਤਬ ਜੂਝ ਮਰੋ, ਇਹ ਮਹਾਰਾਜ ਨੇ ਆਪਾਂ ਨੂੰ ਛਤਰੀਆਂ ਨੂੰ, ਇਹ ਪੰਥ ਨੂੰ ਖਾਲਸਾ ਜੀ ਵੱਡੀ ਵਡਿਆਈ ਬਖਸ਼ੀ ਹੈ। ਇਹ ਪ੍ਰਕਾਰ ਗੁਰੂ ਕੇ ਸਿੰਘ ਦੱਸ ਰਹੇ ਹਨ, ਮਹਾਰਾਜ ਇਹ ਆਪ ਜੀ ਦੇ ਪੰਥ ਦੀ ਮਰਿਆਦਾ ਛੱਡ ਕੇ ਹੋਰ ਦੂਸਰਾ ਪੰਥ ਚਲਾਉਣਾ ਚਾਹ ਰਹੇ ਹਨ।
1: ਸਿੰਘ ਮਿਲੇ ਮਸਲਤ ਕਰ
0: ਸਬਾ। ਇਹ ਪ੍ਰਕਾਰ ਸਾਰੇ ਸਿੰਘਾਂ ਨੇ ਬੜਾ ਮਿਲ ਕੇ ਗੁਰਮਤਾ ਕੀਤਾ, ਬਾਬਾ ਵਿਨੋਦ ਸਿੰਘ ਜੀ, ਬਾਬਾ ਕਾਨ ਸਿੰਘ ਜੀ, ਬਾਬਾ ਬਾਜ ਸਿੰਘ ਜੀ, ਬਾਬਾ ਦੀਵਾਨ ਦਰਬਾਰਾ ਸਿੰਘ ਜੀ ਆਦਿਕ ਸਿੰਘਾਂ ਨੇ ਮਹਾਰਾਜ ਇਉਂ ਮਿਲ ਕੇ ਗੁਰਮਤਾ ਕੀਤਾ ਸੀ।
1: ਕਰਿਓ ਅਨਾਦਰ ਤਿਸ ਕੋ ਤਬਾ।
0: ਜਦੋਂ ਇਸ ਨੇ ਆਪਣੀ ਸੋਭਾ ਕਰਾਉਣੀ ਚਾਹੀ, ਆਪਣੀ ਵਡਿਆਈ ਕਰਾਉਣੀ ਚਾਹੀ, ਸਿੰਘਾਂ ਨੇ ਇਸ ਨੂੰ ਇਉਂ ਟੋਕਣਾ ਕੀਤਾ ਸੀ।
1: ਨਹੀਂ ਮੇਲ ਤੁਝ ਸੰਗ ਹਮਾਰੋ।
0: ਜਦੋਂ ਇਸ ਨੇ ਸਾਡੇ ਤੋਂ ਮਹਾਰਾਜ, ਕਿਉਂਕਿ ਖਾਲਸਾ ਜੀ ਗੁਰੂ ਕੇ ਸਿੰਘਾਂ ਦਾ ਵੀ ਉਸ ਦੇ ਨਾਲ ਹੀ ਮੇਲ ਹੋਣਾ ਚਾਹੀਦਾ ਹੈ, ਜਿਹੜਾ ਗੁਰੂ ਕੀ ਰਹਿਤ ਵਹਿਤ ਦੇ ਵਿੱਚ ਪੂਰਾ ਹੋਏ ਆਪਣਾ ਉਹੀ ਗੁਰ ਭਾਈ ਹੈ। ਇਹ ਪ੍ਰਕਾਰ ਖਾਲਸਾ ਜੀ ਜਿਸ ਨੇ ਰੀਤੀ ਉਹ ਦੂਸਰੀ ਅਪਣਾ ਲਈ, ਇਹ ਪ੍ਰਕਾਰ ਗੁਰੂ ਕੇ ਸਿੰਘ ਦੱਸ ਰਹੇ ਹਨ, ਭਾਈ ਤੂੰ ਹੁਣ ਤੂੰ ਦੂਸਰੀਆਂ ਰੀਤੀਆਂ ਅਪਣਾ ਰਿਹਾ ਹੈ, ਤੇਰਾ ਸਾਡੇ ਨਾਲ ਮੇਲ ਨਹੀਂ ਹੈ। ਮਹਾਰਾਜ ਨੇ ਸੂਹਾ ਪਹਿਨਣ ਤੋਂ ਹਟਾਇਆ ਹੈ, ਲਾਲ ਪਹਿਨਣ ਤੋਂ ਡੱਕਿਆ ਹੈ, ਤੂੰ ਲਾਲ ਪਹਿਨ ਰਿਹਾ ਹੈ। ਤੂੰ ਕਹਿਣਾ ਹੈ ਮੈਂ ਸਾਧਾਂ ਦਾ ਪੰਥ ਚਲਾਉਣਾ ਹੈ, ਪਰ ਇਹ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਇਹ ਛਤਰੀਆਂ ਦਾ ਸ਼ਸਤਰ ਧਾਰੀ ਪੰਥ ਚਲਾਇਆ ਹੈ। ਇਹ ਪ੍ਰਕਾਰ ਸਿੰਘ ਕਹਿ ਰਹੇ ਹਨ, ਮਹਾਰਾਜ ਜਦੋਂ ਇਸ ਤਰ੍ਹਾਂ ਇਹ ਮਨਾਈਆਂ ਕਰਨ ਲੱਗ ਗਿਆ, ਬੰਦਈਆਂ ਦਾ ਪੰਥ ਚਲਾ ਲਿਆ, ਦਰਸ਼ਨੀ ਫਤਿਹ ਵੀ ਬਦਲ ਦਿੱਤੀ, ਦਰਸ਼ਨੀ ਫਤਿਹ ਕਰ ਦਿੱਤੀ, ਮਹਾਰਾਜ ਫਿਰ ਅਸੀਂ ਇਸ ਤੋਂ ਲਹਿਦਾ ਹੋ ਗਏ।
1: ਗੁਰੂ ਕੋ ਅਪਰ ਅਚਾਰੋ।
0: ਇਹ ਪ੍ਰਕਾਰ ਮਹਾਰਾਜ ਗੁਰੂ ਕੇ ਸਿੰਘਾਂ ਨੇ ਉਸ ਨੂੰ ਬੜਾ ਦੱਸਣਾ ਕੀਤਾ, ਗੁਰੂ ਕਾ ਪੰਥ

0: ਸਿਆਮ ਬਰਨ ਮਦ ਆਮਕ ਲਿਆਏ। ਮਹਾਰਾਜ ਸਿੰਘ ਇਹਦੇ ਸਾਹਮਣੇ ਨੀਲੇ ਬਸਤਰ ਲੈ ਕੇ ਆਏ, ਬਾਣਾ ਲੈ ਕੇ ਆਏ, ਭਾਈ ਇਹ ਸੀਤ ਪ੍ਰਸਾਦ ਲੈ ਕੇ ਆਏ, ਭਾਈ ਇਸ ਨੂੰ ਛਕਣਾ ਕਰ, ਇਹ ਪ੍ਰਕਾਰ ਨੀਲੇ ਬਸਤਰ ਪਹਿਰਨਾ ਕਰ। ਇਸ ਨੇ ਮਨਾਹੀ ਕਰ ਦਿੱਤੀ, ਇਹ ਪ੍ਰਕਾਰ ਨੇ ਨੱਕ ਦਬਾਉਣਾ ਕੀਤਾ, ਉਸਨੇ ਮਨਾ ਕਰ ਦੇਣਾ ਕੀਤਾ ਹੈ।
1: ਬੋਲ ਕਰ ਪਏ ਨਿਹਾਲੇ।
0: ਜਦੋਂ ਮਹਾਰਾਜ ਇਸਨੇ ਆਪ ਜੀ ਦੀ ਰੀਤੀ ਨਹੀਂ ਮੰਨੀ ਹੈ, ਫਿਰ ਇਸ ਪ੍ਰਕਾਰ ਮਹਾਰਾਜ ਗੁਰੂ ਕਾ ਪੰਥ ਨਿਆਰਾ ਹੋ ਗਿਆ ਹੈ। ਬਾਬਾ ਵਿਨੋਦ ਸਿੰਘ ਜੀ ਜੋ ਗੁਰੂ ਕੇ ਸਿੰਘ ਸਨ, ਤਤ ਖਾਲਸਾ ਇਉਂ ਖਾਲਸਾ ਜੀ, ਇੱਥੇ ਖੇਡ ਹੁੰਦੀ ਹੈ ਸ਼੍ਰੀ ਅੰਮ੍ਰਿਤਸਰ ਸਾਹਿਬ, ਤਤ ਖਾਲਸਾ ਸ਼੍ਰੀ ਅੰਮ੍ਰਿਤਸਰ ਸਾਹਿਬ ਰੁਕ ਜਾਂਦਾ ਹੈ।
1: ਬੋਲ ਕਰ ਪਏ ਨਿਰਾਲੇ।
0: ਇਹ ਪ੍ਰਕਾਰ ਇਉਂ ਬੋਲ ਕੇ ਗੁਰੂ ਕੇ ਸਿੰਘ ਉਸ ਤੋਂ ਨਿਆਰੇ ਹੋ ਗਏ ਹਨ।
1: ਰਾਮਨ ਬਰੇ ਸੁਖਾਲੇ।
0: ਜਿਹੜੇ ਸਿੰਘ ਗ੍ਰਿਸਤੀ ਸਿੱਖ ਸਨ ਉਹ ਆਪਣੇ ਘਰਾਂ ਨੂੰ ਚਲੇ ਗਏ ਹਨ।
1: ਚਰਜ ਤਿਸ ਨਾਹਨ ਰੱਖਿਓ।
0: ਉਹਨੇ ਬ੍ਰਹਮਚਾਰਜ ਵੀ ਨਹੀਂ ਰੱਖਿਆ। ਮਹਾਰਾਜ ਆਪ ਜੀ ਨੇ ਕਿਹਾ ਸੀ ਭਾਈ ਜਤ ਸਤ ਰੱਖਣਾ, ਉਸਨੇ ਵਿਆਹ ਕਰਾਉਣਾ ਕੀਤਾ ਹੈ।
1: ਵਿਆਹ ਵਿਸ਼ਾਨੰਦ ਰੱਖਾਂਖਿਓ।
0: ਇਹ ਪ੍ਰਕਾਰ ਮਹਾਰਾਜ ਵਿਆਹ ਕਰਾ ਕੇ ਬੰਦਾ ਸਿੰਘ ਬਹਾਦਰ ਨੇ ਮਹਾਰਾਜ ਵਿਸ਼ਾ ਨੂੰ ਭੋਗਿਆ ਹੈ।
1: ਸ਼੍ਰੀ ਵਿਨੋਦ ਸਿੰਘ ਝਿਰਕਣ ਕਰਿਓ।
0: ਬਾਬਾ ਵਿਨੋਦ ਸਿੰਘ ਜੀ ਨੇ ਤਿਸ ਨੂੰ ਝਿਰਕਣਾ ਵੀ ਕੀਤਾ ਸੀ।
1: ਸੁਤ ਪਜਾਇਓ ਨਾਹਨ ਡਰਿਓ।
0: ਫਿਰ ਵੀ ਉਹਨੇ ਬਚਨ ਨਹੀਂ ਮੰਨਿਆ, ਤਿਨਾਂ ਦਾ ਪੁੱਤਰ ਪੈਦਾ ਕੀਤਾ ਹੈ। ਫਿਰ ਵੀ
1: ਅਬ ਜਿਸ ਕੀ ਚਾਹੇ ਗਲੀ ਕੁਠਾਲੀ।
0: ਇਹ ਪ੍ਰਕਾਰ ਮਹਾਰਾਜ ਹੁਣ ਚਾਹੀਦਾ ਇਸ ਦੀ ਕੁਠਾਲੀ ਗਲਣ ਵਾਲੀ ਹੈ, ਇਉਂ ਜਾਪਦਾ ਹੈ।
1: ਬਚਨ ਆਪ ਕੋ ਜਾਏ ਨਾ ਖਾਲੀ।
0: ਹੁਣ ਕਿਰਪਾ ਕਰੋ ਮਹਾਰਾਜ ਆਪ ਜੀ ਬਚਨ ਕਰੋ, ਆਪ ਜੀ ਦਾ ਬਚਨ ਕਦੇ ਖਾਲੀ ਨਹੀਂ ਜਾਂਦਾ ਹੈ।
1: ਪ੍ਰਥਕ ਭਾਏ ਸੁਨ ਕ੍ਰੋਧ ਨਾ ਧਰੇ।
0: ਇਹ ਪ੍ਰਕਾਰ ਇਉਂ ਬਥੇਰੇ ਇਹ ਬਚਨ ਕਹਿੰਦਾ ਸੀ। ਬਾਬਾ ਵਿਨੋਦ ਸਿੰਘ ਜੀ ਜੁਦਾ ਹੋ ਗਏ, ਅੱਡ ਹੋ ਗਏ, ਭਾਵ ਚਲੇ ਗਏ, ਪਰ ਮਨ ਦੇ ਵਿੱਚ ਕਿਸੇ ਪ੍ਰਕਾਰ ਦਾ ਕ੍ਰੋਧ ਨਹੀਂ ਲਿਆਉਂਦਾ ਹੈ।
1: ਖਾਲਸੇ ਸ਼ਰਾਪਤ ਕਰੇ।
0: ਖਾਲਸਾ ਜੀ, ਮਹਾਰਾਜ ਨੇ ਐਸੀ ਕੋਈ ਵਸਤੂ ਨਹੀਂ ਹੈ ਜੋ ਗੁਰੂ ਕੇ ਖਾਲਸੇ ਪੰਥ ਨੂੰ ਨਹੀਂ ਦਿੱਤੀ। ਮਹਾਰਾਜ ਨੇ ਕਹਿਣਾ ਕੀਤਾ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸਾ ਮੈਂ ਹੋ ਕਰੋ ਨਿਵਾਸ। ਖਾਲਸੇ ਪੰਥ ਦੇ ਵਿੱਚ ਸਤਿਗੁਰਾਂ ਦਾ ਨਿਵਾਸ ਹੈ। ਇਹ ਪ੍ਰਕਾਰ ਖਾਲਸਾ ਜੀ ਮਹਾਰਾਜ ਜੀ ਨੇ ਵਚਨ ਕਹੇ ਹਨ, ਜਬ ਹਮਰੇ ਦਰਸ਼ਨ ਕੋ ਆਓ, ਮਨ ਸੁਚੇਤ ਤਨ ਸ਼ਸਤਰ ਸਜਾਓ, ਕਮਰ ਕੱਸਾ ਕਰ ਦਿਓ ਦਿਖਾਈ, ਹਮਰੀ ਖੁਸ਼ੀ ਹੋਏ ਅਧਿਕਾਈ। ਇਹ ਪ੍ਰਕਾਰ ਖਾਲਸਾ ਜੀ ਸ਼ਸਤਰ ਧਾਰੀ ਰਹਿਣਾ, ਕਮਰ ਕੱਸਾ ਲਾ ਕੇ ਰੱਖਣਾ, ਕਮਰ ਕੱਸਾ ਲਾਉਣਾ ਤਿਆਰ ਪਰ ਤਿਆਰ ਦੀ ਨਿਸ਼ਾਨੀ ਹੁੰਦੀ ਹੈ। ਇਹ ਪ੍ਰਕਾਰ ਰੋਹ ਵਿਚਾਰ ਇਉਂ ਬਚਨ ਕਹਿ ਰਹੇ ਹਨ ਗੁਰੂ ਕੇ ਸਿੰਘ। ਮਹਾਰਾਜ ਆਪ ਜੀ ਦਾ ਖਾਲਸਾ ਜੇ ਚਾਹੁੰਦਾ ਤਾਂ ਸ਼ਰਾਪ ਦੇ ਸਕਦਾ ਸੀ, ਪਰ ਮਹਾਰਾਜ ਅਸੀਂ ਉਸ ਨੂੰ ਆਪ ਜੀ ਦੇ ਆਦਰ ਕਰਕੇ, ਆਪ ਜੀ ਦੇ ਸਤਿਕਾਰ ਕਰਕੇ ਮਹਾਰਾਜ ਨੂੰ ਅਸੀਂ ਕੋਈ ਬਚਨ ਨਹੀਂ ਕਹਿਣਾ ਕੀਤਾ ਹੈ।
1: ਤੇ ਸੁਧ ਹਿਤ ਹਮੇ ਪਠਾਇਓ।
0: ਇਸ ਕਰਕੇ ਸਾਨੂੰ ਬਾਬਾ ਵਿਨੋਦ ਸਿੰਘ ਜੀ ਹੋਰਾਂ ਨੇ ਮਹਾਰਾਜ ਆਪ ਜੀ ਦੇ ਚਰਨਾਂ ਪਾਸ ਭੇਜਿਆ ਹੈ।
1: ਕਰ ਗਇਓ ਜਿਮ ਸਰਬ ਸੁਣਾਇਓ।
0: ਜਿਸ ਤਰ੍ਹਾਂ ਬੰਦਾ ਸਿੰਘ ਬਹਾਦਰ ਆਪ ਜੀ ਕੇ ਖਾਲਸੇ ਨਾਲ ਵਿਗੜਿਆ ਹੈ, ਉਹ ਸਾਰਾ ਵਰਤਾਂਤ ਆਪ ਜੀ ਨੂੰ ਦੱਸਿਆ ਹੈ।
1: ਗੁਰੂ ਸ਼ਾਹ ਸੋਂ ਕਹਿਓ।
0: ਇਉਂ ਬਚਨ ਸੁਣ ਕੇ ਖਾਲਸਾ ਜੀ ਮਹਾਰਾਜ ਕਲਗੀਧਰ ਪਾਤਸ਼ਾਹ ਨੇ ਸਿੰਘਾਂ ਪਾਸੋਂ ਫਿਰ ਬਹਾਦਰ ਸ਼ਾਹ ਨੂੰ ਇਸ ਪ੍ਰਕਾਰ ਕਿਹਾ ਹੈ।
1: ਅਬ ਤੇਜ ਹੀ ਨਹੀਂ ਰਹੇ।
0: ਇਹ ਪ੍ਰਕਾਰ ਭਾਈ ਹੁਣ ਬੰਦਾ ਸਿੰਘ ਬਹਾਦਰ ਤੇਜ ਤੋਂ ਹੀਣਾ ਹੋ ਗਿਆ ਹੈ, ਹੁਣ ਇਸ ਦਾ ਪ੍ਰਤਾਪ ਘਟਣਾ ਸ਼ੁਰੂ ਹੋ ਜਾਵੇਗਾ।
1: ਨਹਿ ਚਿੰਤਾ ਧਰ ਪੁੱਜੋ ਸਮੋ ਤੇਹੇ।
0: ਇਹਨੂੰ ਬਹਾਦਰ ਸ਼ਾਹ ਕੋਲੇ ਖੜਾ ਸੀ, ਇਸਨੇ ਬੇਨਤੀ ਕੀਤੀ ਸੀ ਨਾ ਮਹਾਰਾਜ ਉਸਨੂੰ ਰੋਕਣਾ ਕਰੋ। ਮਹਾਰਾਜ ਨੇ ਫਿਰ ਹੁਣ ਬਚਨ ਕੀਤਾ, ਬਹਾਦਰ ਸ਼ਾਹ ਇਸ ਦਾ ਤੇਜ ਹੁਣ ਘਟ ਜਾਣਾ ਹੈ, ਹੁਣ ਕਿਸੇ ਪ੍ਰਕਾਰ ਦੀ ਭਾਈ ਚਿੰਤਾ ਨਾ ਕਰੋ।
1: ਭਾਈਓ ਬਿਕਾਰੀ ਘਰ ਵਧਿਓ ਜਿਹੇ।
0: ਇਹ ਪ੍ਰਕਾਰ ਹੁਣ ਇਹ ਬਿਕਾਰੀ ਹੋ ਗਿਆ ਹੈ, ਹੰਕਾਰ ਬਹੁਤ ਕਰ ਰਿਹਾ ਹੈ, ਇਹ ਪ੍ਰਕਾਰ ਪੰਥ ਨੂੰ ਨੀਵਾਂ ਦਿਖਾ

0: ਜੋ ਅਸੀਂ ਬਦਲਾ ਲੈਣ ਨੂੰ ਕਿਹਾ ਸੀ ਉਹ ਕਾਰਜ ਪੂਰਾ ਹੋ ਗਿਆ ਹੈ।
1: ਕਾਰਨ ਇਤਕ ਹੁਤੋ ਅਬ ਗਯੋ,
0: ਇਸ ਕਾਰਨ ਕਰਕੇ ਇਸ ਨੂੰ ਬਦਲਾ ਲੈਣ ਵਾਸਤੇ ਅਸੀਂ ਭੇਜਿਆ ਸੀ, ਇਸਨੇ ਉਹ ਕਾਰਜ ਕੀਤਾ, ਇਸ ਨੂੰ ਸਿੱਖ ਬਣਾ ਕੇ ਭੇਜਿਆ ਸੀ। ਇਹ ਪ੍ਰਕਾਰ ਖਾਲਸਾ ਜੀ, ਇਹ ਜੋ ਬਚਨ ਹੈ ਬਾਬਾ ਬੰਦਾ ਸਿੰਘ ਬਹਾਦਰ ਦਾ, ਇਹ ਪ੍ਰਕਾਰ ਇਹ ਮਹਾਰਾਜ ਜੀ ਦੇ ਕੋਲ ਥੋੜਾ ਸਮਾਂ ਹੀ ਰਹੇ ਸਨ। ਮਹਾਰਾਜ ਨੇ ਇਸ ਪ੍ਰਕਾਰ ਖਾਲਸਾ ਜੀ ਤਿਨ੍ਹਾਂ ਨੂੰ ਅੰਮ੍ਰਿਤ ਛਕਾ ਕੇ ਸਾਹਿਬਜ਼ਾਦਿਆਂ ਦਾ ਬਦਲਾ ਲੈਣ ਵਾਸਤੇ ਭੇਜਿਆ ਸੀ। ਕੋਈ ਬਹੁਤਾ ਸਮਾਂ ਨਾ ਰਹਿ ਕਰਕੇ ਬਹੁਤਾ ਗਿਆਨ ਨਹੀਂ ਸੀ ਪੰਥ ਬਾਰੇ, ਫਿਰ ਵੀ ਖਾਲਸਾ ਜੀ ਸਾਡੇ ਜਰਨੈਲ ਹਨ, ਸੂਰਬੀਰ ਯੋਧੇ ਹਨ, ਜਿਨ੍ਹਾਂ ਨੇ ਸਰਹੰਦ ਨੂੰ ਮਿੱਟੀ 'ਚ ਮਿਲਾਇਆ ਹੈ। ਇਹ ਪ੍ਰਕਾਰ ਇੱਥੇ ਸ਼ੰਕਾਵਾਦੀ ਸ਼ੰਕਾ ਕਰੇ, ਕੋਈ ਐਂ ਸਮਝੇ ਵੀ ਇੱਥੇ ਮਹਾਰਾਜ ਨੇ ਤਿਨ੍ਹਾਂ ਨੂੰ ਕਿਤੇ ਮਨਾਹੀ ਹੋ ਗਈ ਕਿਸੇ ਗੱਲ ਦੀ, ਪਰ ਨਹੀਂ ਖਾਲਸਾ ਜੀ, ਉਹ ਵੱਡੇ ਹਨ ਸਾਡੇ, ਸੋਨਾ ਦੇ ਬਹੁਤ ਹੀ ਉੱਚੇ ਭਾਗ, ਮਹਾਰਾਜ ਨੇ ਉਹਨਾਂ 'ਤੇ ਭਰੋਸਾ ਕੀਤਾ, ਭਰੋਸਾ ਕਰਕੇ ਭੇਜਿਆ। ਉਹ ਖਾਲਸਾ ਜੀ ਕੋਈ ਕਰਮ ਹੋ ਜਾਂਦੇ ਹਨ, ਇਹ ਕਰਕੇ ਇਉਂ ਪ੍ਰਕਾਰ ਨਾਲ ਭਾਣਾ ਜਿਹੜਾ ਵਾਪਰਿਆ ਹੈ। ਇਉਂ ਮਹਾਰਾਜ ਕਹਿੰਦੇ ਅਸੀਂ ਇਸ ਕਾਰਨ ਬਦਲਾ ਲੈਣ ਵਾਸਤੇ ਸਾਹਿਬਜ਼ਾਦਿਆਂ ਦਾ ਤਿਨ੍ਹਾਂ ਨੂੰ ਅਸੀਂ ਭੇਜਿਆ ਹੈ।
1: ਗਲਨ ਕੁਠਾਲ ਸਮੋ ਅਬ ਭਾਇਓ,
0: ਹੁਣ ਜੋ ਮਾੜੇ ਕਰਮਾਂ ਕਰਕੇ ਇਹਨਾਂ ਦੀ ਕੁਠਾਲ ਜਿਹੜੀ ਹੈ ਗਲਣੀ ਸ਼ੁਰੂ ਹੋ ਜਾਣੀ, ਪ੍ਰਤਾਪ ਘਟਣਾ ਸ਼ੁਰੂ ਹੋ ਜਾਣਾ ਹੈ।
1: ਗੁਰੂ ਉਚਾਰਾ,
0: ਇਹ ਪ੍ਰਕਾਰ ਮਹਾਰਾਜ ਨੇ ਸਿੰਘਾਂ ਪਾਸੋਂ ਇਹ ਬਚਨ ਸੁਣ ਕੇ ਇਉਂ ਬਚਨ ਕਹਿਣਾ ਕੀਤਾ ਹੈ। ਗੁਰੂ ਕੇ ਸਿੰਘਾਂ ਨੂੰ ਕਹਿਣਾ ਕੀਤਾ, ਪਾਤਸ਼ਾਹ ਮਹਾਰਾਜ ਜੀ ਨੇ, ਸਿੰਘੋ ਅਸੀਂ ਕੋਈ ਕੱਚਾ ਪੰਥ ਥੋੜੋ ਸਾਜਿਆ ਹੈ, ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਹੁਕਮ ਦੇ ਨਾਲ ਇਸ ਪੰਥ ਨੂੰ ਸਾਜਣਾ ਕੀਤਾ ਹੈ, ਅਤੇ ਮਹਾਰਾਜ ਨੂੰ ਬੇਨਤੀ ਅਕਾਲ ਪੁਰਖ ਵਾਹਿਗੁਰੂ ਨੂੰ ਕੀਤੀ ਹੈ, ਠਾੜ ਪਿਓ ਮੈਂ ਜੋਰ ਕਰ, ਬਚਨ ਕਹਾ ਸਿਰ ਨਿਆਏ, ਪੰਥ ਚਲੈ ਤਬ ਜਗਤ ਮੈਂ, ਜਬ ਤੁਮ ਕਰੋ ਸਹਾਏ। ਇਹ ਪ੍ਰਕਾਰ ਇਹ ਅਕਾਲ ਪੁਰਖ ਵਾਹਿਗੁਰੂ ਵੱਲੋਂ ਸਜਾਇਆ ਹੋਇਆ ਪੰਥ ਹੈ, ਇਹ ਕੋਈ ਕੱਚਾ ਪੰਥ ਨਹੀਂ ਹੈ।
1: ਨਹਿ ਬਿਗਰੇ ਕੋ ਸਕਾ ਬਿਗਾਰੇ,
0: ਇਹ ਪ੍ਰਕਾਰ ਨਾ ਇਸ ਪੰਥ ਨੂੰ ਕੋਈ ਕੁਛ ਇਸ ਦਾ ਵਿਗਾੜ ਸਕਿਆ ਹੈ, ਨਾ ਇਹ ਕਿਸੇ ਦਾ ਕੁਛ ਵਿਗਾੜਦਾ ਹੈ।
1: ਰਹੋ ਦੇਸ਼ ਤਿਸ ਬਨੋ ਜੁਝਾਰੇ,
0: ਇਉਂ ਮਹਾਰਾਜ ਨੇ ਉਹਨਾਂ ਸਿੰਘਾਂ ਨੂੰ

0: ਕਰਤਾ ਤੁਸੀਂ ਸੰਗ ਚ ਹਟ ਦੇਣਾ ਕਰੋ।
1: ਆਪ ਸ਼੍ਰੋਮਣ ਬਣੋ ਨਿਸੰਗ,
0: ਹੁਣ ਆਪ ਸ਼੍ਰੋਮਣ ਬਣੋ, ਆਪ ਆਗੂ ਬਣ ਕੇ ਇਸ ਪੰਥ ਦੇ ਪ੍ਰਚਾਰ ਪ੍ਰਸਾਰ ਕਰਨਾ ਹੈ, ਗੁਰੂ ਕੇ ਪੰਥ ਦਾ ਵਾਅਦਾ ਕਰਨਾ ਹੈ।
1: ਸੰਮਤ ਕਿਤਕ ਸਮਾਜਬ ਆਵੇ,
0: ਇਹ ਪ੍ਰਕਾਰ ਮਹਾਰਾਜ ਕਹਿੰਦੇ ਸਿੰਘੋ, ਜਦੋਂ ਕੁਛ ਕੁ ਸਮਾਂ ਬਤੀਤ ਹੋਏਗਾ, ਕਦੋਂ ਸਮਾਂ ਆਵੇਗਾ,
1: ਖਾਲਸੇ ਕੋ ਹੋਏ ਜਾਵੇ,
0: ਇਹ ਪ੍ਰਕਾਰ ਗੁਰੂ ਕੇ ਖਾਲਸੇ ਪੰਥ ਦਾ ਰਾਜ ਆਵੇਗਾ, ਗੁਰੂ ਕੇ ਖਾਲਸੇ ਪੰਥ ਦਾ ਰਾਜ ਹੋਵੇਗਾ, ਜਗ੍ਹਾ ਜਗ੍ਹਾ ਤੇ ਗੁਰੂ ਕੇ ਨਿਸ਼ਾਨ ਨਗਾਰੇ ਝੁਲਣਗੇ, ਚੜ੍ਹਦੇ ਤੋਂ ਲੈ ਕੇ ਸ਼ਿਵਦੇ ਤੱਕ ਪੰਥ ਦੇ ਹੀ ਨਿਸ਼ਾਨ ਦਿਖਣਗੇ। ਇਉਂ ਮਹਾਰਾਜ ਨੇ ਕਹਿਣਾ ਕੀਤਾ, ਉਹਦੇ ਅਸਤਲੋ ਰਾਜ ਸਿੰਘਾਂ ਨੂੰ ਪ੍ਰਾਪਤ ਹੋਵੇਗਾ।
1: ਮਾਲਕ ਬਣ ਜਾ ਹੈ,
0: ਇਹ ਪ੍ਰਕਾਰ ਧਰਤੀ ਦੇ ਮਾਲਕ ਆਪਣੇ ਆਪ ਨੂੰ ਅਖਵਾਉਣਗੇ, ਹੰਨੇ ਹੰਨੇ ਪਾਤਸ਼ਾਹੀ ਦਾਵਾ ਸਿੰਘ ਕਰਿਆ ਕਰਨਗੇ, ਘੋੜਿਆਂ ਦੀ ਕਾਠੀ ਤੇ ਬੈਠੇ ਹੋਈ ਸਿੰਘ ਮੇਰੇ ਪਾਤਸ਼ਾਹ ਹੋਇਆ ਕਰਨਗੇ। ਮਹਾਰਾਜ ਪਾਤਸ਼ਾਹ ਜੀ ਨੇ ਉਹ ਵਚਨ ਆਖੇ ਹਨ,
1: ਮਾਰਤ ਮਰਤ ਬਹਿ ਵਿਦਤਾ ਹੈ।
0: ਇਹ ਪ੍ਰਕਾਰ ਖਾਲਸਾ ਜੀ, ਗੁਰੂ ਕੇ ਪੰਥ ਖਾਲਸੇ ਨੂੰ ਆਪਾਂ ਦੇਖ ਰਹੇ ਹਾਂ, ਕਿਤਨੇ ਘੱਲੂ ਘਾਰੇ ਹੋਏ, ਕਿਤਨਾ ਖਾਲਸਾ ਜੀ ਗੁਰੂ ਕੇ ਸਿੰਘਾਂ ਨੇ ਕੁਰਬਾਨੀਆਂ ਕੀਤੀਆਂ, ਗੁਰੂ ਕੇ ਸ਼ਹੀਦ ਸਿੰਘਾਂ ਨੇ ਕਿਤਨਾ ਸਮਾਂ ਜੰਗਲਾਂ 'ਚ ਰਹਿ ਕੇ ਵੀ ਕੱਟਿਆ ਹੈ, ਕਿਸ ਤਰ੍ਹਾਂ ਸਰੀਰ 'ਤੇ ਕੱਪੜਾ ਨਹੀਂ, ਨੰਗੀਆਂ ਤੇਗਾਂ ਰੱਖਣੀਆਂ, ਘੋੜਿਆਂ ਦੀ ਕਾਠੀਆਂ 'ਤੇ ਸੋਣਾ, ਭਾਵਨਾ ਕੀ ਰੱਖਣੀ ਵੀ ਗੁਰੂ ਕੇ ਖਾਲਸੇ ਕਾ ਰਾਜ ਆਵੇਗਾ, ਰਾਜ ਕਰੇਗਾ ਖਾਲਸਾ, ਕੀ ਰਹੇ ਨਾ ਕੋਏ, ਇਹ ਭਾਵਨਾ ਧਾਰ ਕੇ ਰੱਖਣੀ। ਇਹ ਪ੍ਰਕਾਰ ਖਾਲਸਾ ਜੀ, ਇੱਥੇ ਮਹਾਰਾਜ ਕਹਿ ਰਹੇ ਹਨ, ਖਾਲਸਾ ਜੀ ਤੁਹਾਡਾ ਰਾਜ ਆਵੇਗਾ, ਤੁਸੀਂ ਤੁਹਾਨੂੰ ਮਾਰਦੇ ਮਾਰਦੇ ਤੁਰਕ ਠੱਕ ਜਾਣਗੇ। ਜੇ ਕੋਈ ਇਸ ਪੰਥ ਨੂੰ ਖਾਲਸਾ ਜੀ ਮਾਰਦਾ ਹੈ, ਮਾਰਦੇ ਮਾਰਦਾ ਖੁਦ ਖਤਮ ਹੋ ਜਾਂਦਾ ਹੈ, ਪਰ ਇਹ ਪੰਥ ਜਿਹੜਾ ਹੈ ਖਤਮ ਹੋਣ ਵਾਲਾ ਨਹੀਂ ਹੈ। ਇਹ ਪ੍ਰਕਾਰ ਇਸ ਪੰਥ ਦਾ ਵਾਧਾ ਹੀ ਹੋਣਾ ਹੈ ਸਦਾ।
1: ਸਤਿਗੁਰੂ ਸ੍ਰੀ ਬਚਨ ਉਚਾਰੇ,
0: ਇਹ ਪ੍ਰਕਾਰ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੇ ਇਸ ਪ੍ਰਕਾਰ ਬਚਨ ਆਖੇ ਹਨ,
1: ਭਏ ਆਨੰਦਿਤ ਸਾਰੇ।
0: ਇਹ ਬਚਨ ਸੁਣ ਕੇ ਗੁਰੂ ਕੇ ਜਿਤਨੇ ਸਿੰਘ ਖੜੇ ਸੀ, ਬਹਾਦਰ ਸ਼ਾਹ ਖੜਾ ਸੀ, ਸਾਰੇ ਆਨੰਦਿਤ ਹੋਏ ਹਨ।
1: ਬਹਾਦਰ ਸੀਸ ਨਿਵਾਏ,
0: ਇਉਂ ਬਹਾਦਰ ਸ਼ਾਹ ਨੇ ਮਹਾਰਾਜ ਨੂੰ ਸੀਸ ਨਿਵਾ ਕੇ ਨਿਭਾਉਣਾ ਕੀਤਾ, ਨਮਸਕਾਰ ਕੀਤੀ ਹੈ।
1: ਸਹਿਜ ਸੁਭਾਏ,
0: ਫਿਰ ਆਪਣੇ ਡੇਰੇ ਵੱਲ ਨੂੰ ਚਲਾ ਗਿਆ ਹੈ।
1: ਲਿਖੇ ਭੇਜ ਪਰਵਾਨੇ,
0: ਇਹ ਪ੍ਰਕਾਰ ਉਸਨੇ ਫਿਰ ਆਪਣੇ ਡੇਰੇ ਤੇ ਜਾ ਕੇ ਹਲਕਾਰਿਆਂ ਨੂੰ ਚਿੱਠੀ ਲਿਖ ਕੇ ਭੇਜਣਾ ਕੀਤੀ ਹੈ।
1: ਲਸ਼ਕਰ ਚੜੇ ਮਹਿਦ ਮਹਿਆ ਨੇ,
0: ਭਾਈ ਲਸ਼ਕਰ ਭਾਰੀ ਲੈ ਕੇ ਹੱਲਾ ਕਰਨਾ ਕਰੋ,
1: ਤੇਜ ਹੀ ਨਿਰਭ ਹੋਏ ਸਮਾਰੋ।
0: ਇਹ ਪ੍ਰਕਾਰ ਹੁਣ ਬੰਦਾ ਸਿੰਘ ਬਹਾਦਰ ਤੇਜ ਤੋਂ ਹੀਣਾ ਹੋ ਗਿਆ ਹੈ, ਹੁਣ ਇਸ ਦੇ ਹੱਲਾ ਕਰਕੇ ਇਸ ਨੂੰ ਮਾਰ ਲੈਣਾ ਕਰੋ।
1: ਜਾਨ ਨਾ ਦੀਜੈ ਬਹੁ ਪਰਵਾਰ ਹੋ,
0: ਇਹ ਪ੍ਰਕਾਰ ਘੇਰਾਬੰਦੀ ਕਰਨਾ ਕਰੋ, ਘੇਰਾਬੰਦੀ ਕਰਕੇ ਜਾ ਨਾ ਪਾਏ, ਇਉਂ ਇਸਨੇ ਕਹਿਣਾ ਕੀਤਾ ਹੈ।
1: ਸਰਬ ਭੇਤ ਸ੍ਰੀ ਗੁਰੂ ਸੁਣਾਇਓ,
0: ਇਉਂ ਇਹ ਬਹਾਦਰ ਸ਼ਾਹ ਲਿਖਦਾ ਹੈ, ਕਹਿੰਦਾ ਮੈਨੂੰ ਮਹਾਰਾਜ ਜੀ ਨੇ ਸਾਰਾ ਭੇਦ ਦੱਸ ਦਿੱਤਾ, ਸਾਰੇ ਬਚਨ ਕਹਿ ਚੁੱਕੇ ਹਨ।
1: ਲੀਜੈ ਕਰ ਵਿਵਿਧ ਉਪਾਯੋ,
0: ਇਹ ਪ੍ਰਕਾਰ ਜਿਸ ਕਿਸੇ ਪ੍ਰਕਾਰ ਕਹਿ ਲੀਜੈ ਕਰ ਵਿਵਿਧ ਉਪਾਯੋ, ਭਾਈ ਉਪਾਓ ਕਰਕੇ ਕਿਸੇ ਪ੍ਰਕਾਰ ਦੇ ਨਾਲ ਉਸਨੂੰ ਫੜਨਾ।

0: ਪ੍ਰਕਾਰ ਮਹਾਰਾਜ ਆਪਣੇ ਅਸਥਾਨ ਤੇ ਚਲੇ ਗਏ। ਹੁਣ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਹੀਰਾ ਘਾਟ ਸਾਹਿਬ ਜੀ ਦਾ ਇਤਿਹਾਸ ਦੱਸਦੇ ਹਨ।
1: ਹੀਰਾ ਗੁਰੂ ਬਗਾਵਨ ਕਰਿਓ,
0: ਜਿੱਥੇ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੂੰ ਬਹਾਦਰ ਸ਼ਾਹ ਨੇ ਹੀਰਾ ਭੇਟ ਕੀਤਾ, ਮਹਾਰਾਜ ਨੇ ਉਹ ਖਾਲਸਾ ਜੀ ਪਿੱਛੇ ਪ੍ਰਸੰਗ ਆਪ ਜੀ ਨੇ ਸਰਵਣ ਕੀਤਾ ਹੈ। ਕਿਸ ਤਰ੍ਹਾਂ ਉਹ ਹੀਰਾ ਮਹਾਰਾਜ ਜੀ ਨੇ ਗੋਦਾਵਰੀ ਚ ਛੱਡ ਦਿੱਤਾ, ਜਿਹੜਾ ਤਾਨਸੇਨ ਦਾ ਰਾਜੇ ਦਾ ਹੀਰਾ ਸੀ, ਔਰੰਗਜ਼ੇਬ ਨੇ ਜੋ ਉਸ ਤੋਂ ਲੁੱਟਿਆ ਸੀ, ਇਸ ਦੇ ਪਿਤਾ ਨੇ ਬੜਾ ਕੀਮਤੀ ਹੀਰਾ ਸੀ, ਇਸਨੇ ਮਹਾਰਾਜ ਨੂੰ ਭੇਟ ਕੀਤਾ, ਮਹਾਰਾਜ ਨੇ ਗੋਦਾਵਰੀ ਸੁੱਟ ਦਿੱਤਾ। ਰੋਸ ਕਰਕੇ ਮਹਾਰਾਜ ਨੂੰ ਪੁੱਛਦਾ ਹੈ, ਮਹਾਰਾਜ ਮੈਂ ਆਪ ਜੀ ਨੂੰ ਇਤਨਾ ਕੀਮਤੀ ਹੀਰਾ ਭੇਟ ਕੀਤਾ, ਆਪ ਜੀ ਨੇ ਉਹਨੂੰ ਵਿਅਰਥ ਜਾਣ ਕੇ ਗੋਦਾਵਰੀ ਚ ਸੁੱਟ ਦਿੱਤਾ ਹੈ। ਫਿਰ ਮਹਾਰਾਜ ਨੇ ਕਹਿਣਾ ਕੀਤਾ, ਭਾਈ ਸਾਨੂੰ ਕੀ ਪਤਾ ਤੇਰਾ ਹੀਰਾ ਕਈ ਭਾਅ ਦਾ ਹੈ। ਇਹ ਪ੍ਰਕਾਰ ਮਹਾਰਾਜ ਨੇ ਕੀ ਕਹਿਣਾ ਕੀਤਾ, ਵੇਖ ਲੈ ਗੋਦਾਵਰੀ ਚ ਹੀ ਸੁੱਟਿਆ ਹੈ, ਇੱਥੇ ਹੱਥ ਮਾਰ ਕੇ ਦੇਖ ਲੈ, ਜਿਹੜਾ ਤੇ ਅਜੇ ਹੀਰਾ ਹੈ ਉਹ ਚੱਕ ਲੈਣਾ ਕਰ। ਇਹ ਪ੍ਰਕਾਰ ਖਾਲਸਾ ਜੀ ਇਉਂ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੱਸ ਰਹੇ ਹਨ, ਜਿਹੜਾ ਗੋਦਾਵਰੀ ਤੱਟ ਹੈ ਉੱਥੇ ਮਹਾਰਾਜ ਨੇ ਹੀਰਾ ਸੱਟਣਾ ਕੀਤਾ ਹੈ।
1: ਗੋਦਾਵਰ ਤੱਟ ਕੋ ਪਰਿਓ,
0: ਇਹ ਪ੍ਰਕਾਰ ਜਿੱਥੇ ਮਹਾਰਾਜ ਨੇ ਹੀਰਾ ਸੱਟਿਆ ਹੈ ਉਸ ਤੱਟ ਦਾ ਨਾਂ ਗੋਦਾਵਰੀ ਹੈ।
1: ਹੀਰਤ ਹੀਰਤ ਬਿਸਮਿਓ ਸ਼ਾਹੂ,
0: ਇਹ ਪ੍ਰਕਾਰ ਜਦੋਂ ਮਹਾਰਾਜ ਨੇ ਹੀਰਾ ਸੱਟਣਾ ਕੀਤਾ, ਸ਼ਾਹੋ ਬਹਾਦਰ ਸ਼ਾਹ ਬੜਾ ਹੈਰਾਨ ਹੋ ਗਿਆ ਹੈ।
1: ਕੀਮਤ ਗਾਜਲ ਮਾਹੂ,
0: ਇਹ ਪ੍ਰਕਾਰ ਇਉਂ ਕਹਿੰਦਾ ਹੈ।

0: ਕਿਤਾਬ ਵਿੱਚ ਸੜ ਦਿੱਤਾ। ਇਉਂ ਕਰਕੇ ਖਾਲਸਾ ਜੀ ਉੱਥੋਂ ਫਿਰ ਇਹਦੇ ਮਨ ਦਾ ਮਹਾਰਾਜ ਨੇ ਸੰਕਾ ਮਿਟਾਇਆ। ਉਹ ਸਾਰਾ ਪ੍ਰਸੰਗ ਪਿੱਛੇ ਆਪ ਜੀ ਨੇ ਸਰਵਣ ਕੀਤਾ। ਉਸ ਗੁਰਦੁਆਰਾ ਸਾਹਿਬ ਅਸਥਾਨ ਦਾ ਨਾਮ ਹੈ ਹੀਰਾ ਘਾਟ, ਜਿੱਥੇ ਮਹਾਰਾਜ ਨੇ ਕੋਤਕ ਵਰਤਾ ਕੇ ਇਸਦੀਆਂ ਅੱਖਾਂ ਵੀ ਖੋਲੀਆਂ। ਇਹ ਪ੍ਰਕਾਰ ਕੁਛ ਕੁ ਦਿਨ ਇਸਨੇ ਮਹਾਰਾਜ ਦੇ ਪਾਸ ਬਤੀਤ ਕੀਤੇ ਹਨ।
1: ਪੰਜਾਬ ਦੇਸ਼ ਚਲ ਆਏ,
0: ਜਿਹੜੇ ਸਿੰਘ ਪੰਜਾਬ ਤੋਂ ਚੱਲ ਕੇ ਆਏ ਸੀ ਉਹ ਵਾਪਸ ਪੰਜਾਬ ਨੂੰ ਮੁੜ ਗਏ ਹਨ ਮਹਾਰਾਜ ਦਾ ਹੁਕਮ ਸੁਣ ਕੇ ਪੰਥ ਖਾਲਸੇ ਚ ਸੁਣਾਉਣ ਵਾਸਤੇ।
1: ਕਹਿਵੰਦ ਸਕਲ ਸੁਣਾਈ।
0: ਇਹ ਪ੍ਰਕਾਰ ਜੋ ਮਹਾਰਾਜ ਨੇ ਵਚਨ ਕਿਹਾ ਸੀ ਸਕਲ ਖਾਲਸੇ ਪੰਥ ਨੂੰ ਤਿਨ੍ਹਾਂ ਨੇ ਜਾ ਕੇ ਦੱਸਣਾ ਕੀਤਾ ਹੈ।
1: ਸੰਤ ਖਾਲਸੇ ਕੇ ਚਿਤ ਆਈ।
0: ਜਦੋਂ ਮਹਾਰਾਜ ਨੇ ਉਹ ਵਚਨ ਕਿਹਾ ਭਾਈ ਇਹ ਜੇ ਬੇਮੁਖ ਹੋ ਗਿਆ ਹੈ ਤੁਸੀਂ ਆਪ ਦੇ ਨਿਆਰੇ ਹੋ ਜਾਓ, ਆਪ ਰਾਜ ਕਰੋ, ਆਪ ਸ਼੍ਰੋਮਣੀ ਹੋਵੋ, ਤੁਹਾਨੂੰ ਅਸੀਂ ਪਾਤਸ਼ਾਹੀ ਬਖਸ਼ੀ ਹੈ। ਖਾਲਸੇ ਨੂੰ ਮਹਾਰਾਜ ਨੇ ਪਾਤਸ਼ਾਹੀ ਬਖਸ਼ੀ ਹੈ, ਆਪਣਾ ਰੂਪ ਬਖਸ਼ਿਆ ਹੈ। ਕਿਸ ਪ੍ਰਕਾਰ ਖਾਲਸਾ ਜੀ? ਇਉਂ ਮਹਾਰਾਜ ਨੇ ਕਹਿਣਾ ਕੀਤਾ ਭਾਈ ਤੁਸੀਂ ਰਾਜ ਕਰੋ, ਆਨੰਦ ਲਵੋ। ਇਉਂ ਸਾਰੇ ਖਾਲਸੇ ਪੰਥ ਵਿੱਚ ਉਹਨਾਂ ਸਿੰਘਾਂ ਨੇ ਖਾਲਸਾ ਜੀ ਇਹ ਬਚਨ ਦੱਸਣਾ ਕੀਤਾ ਹੈ ਜਾ ਕੇ।
1: ਦੋਹਰਾ ਇਤ ਸੈਨਾ ਲੱਖ ਮਿਲੀ ਬੰਦੇ ਕੇ ਪਸ਼ਚਾਤ।
0: ਇਹ ਪ੍ਰਕਾਰ ਖਾਲਸਾ ਜੀ ਇੱਧਰ ਦਿੱਲੀ ਵੱਲ ਬਹਾਦਰ ਸ਼ਾਹ ਨੇ ਸੈਨਾ ਨੂੰ ਪਿੱਛੇ ਲਾ ਦੇਣਾ ਕੀਤਾ ਹੈ। ਇਹ ਪ੍ਰਕਾਰ ਬੰਦੇ ਨੂੰ ਫੜਨ ਵਾਸਤੇ ਪਿੱਛਾ ਕਰਦੀ ਜਾ ਰਹੀ ਹੈ ਸੈਨਾ।
1: ਹੱਟੇ ਸਿੰਘ ਅਰ ਤੇਜ ਬਿਨ ਹੋਤ ਭੱਡਨ ਕੋ ਕਹਾਤ।
0: ਖਾਲਸਾ ਜੀ ਬੰਦਾ ਸਿੰਘ ਬਹਾਦਰ ਦਾ ਜੋ ਪ੍ਰਤਾਪ ਸੀ ਗੁਰੂ ਕੇ ਪੰਥ ਨਾਲ ਸੀ, ਇਹਨੇ ਨਿਆਰਾ ਪੰਥ ਤੋਰ ਲਿਆ। ਗੁਰੂ ਕੇ ਸਿੰਘ ਇਸ ਤੋਂ ਲਹਿਦਾ ਹੋ ਗਏ। ਇਹ ਪ੍ਰਕਾਰ ਇਸਦਾ ਜਿਹੜਾ ਪ੍ਰਤਾਪ ਸੀ ਉਹ ਘਟ ਗਿਆ ਹੈ ਜਦੋਂ ਸੈਨਾ ਪਿੱਛੇ ਲੱਗੀ ਹੈ।
1: ਠਹਿਰ ਨ ਸਕੇ ਜੰਗੋ ਠਾਨਤ।
0: ਇਹ ਪ੍ਰਕਾਰ ਇਹ ਜੰਗ ਕਰਦਾ ਹੈ, ਜੰਗ ਦੇ ਵਿੱਚ ਇਹਨਾਂ ਦੇ ਪੈਰ ਨਹੀਂ ਟਿਕਦੇ ਹਨ ਇਹਨਾਂ ਦੀ ਫੌਜ ਦੇ।
1: ਨਰਤ ਸੁਖ ਬਹਿ ਪਲਾਏ ਭਿਆਨਤ।
0: ਕਦੇ ਕਦੇ ਜੰਗ ਚੋ ਭਾਗੜ ਦੰਗ ਹੋ ਜਾਂਦਾ ਹੈ।
1: ਸਨੇ ਹਾਰਤ ਚਲ ਗਯੋ।
0: ਫਿਰ ਜਦੋਂ ਖਾਲਸਾ ਜੀ ਉਸ ਸਮੇਂ ਮੈਂ ਹੌਲੀ ਹੌਲੀ ਇਹਨੇ ਹਾਰ ਪਾਉਣੀ ਸ਼ੁਰੂ ਹੋ ਗਈ ਹੈ ਇਸ
1: ਨੂੰ ਪ੍ਰਾਪਤ ਪਯੋ।
0: ਇਹ ਪ੍ਰਕਾਰ ਜਾ ਕੇ ਫਿਰ ਪਹਾੜਾਂ ਦੇ ਵਿੱਚ ਲੁਕ ਗਿਆ ਹੈ।
1: ਲੋਹਗੜ ਰਚੋ ਬਣਾਏ।
0: ਇਹ ਪ੍ਰਕਾਰ ਖਾਲਸਾ ਜੀ ਇਹ ਲੋਹਗੜ ਹੈ ਜਿਹੜਾ ਇਹ ਮੁਲਕਗੜ ਨੂੰ ਬੰਦੇ ਨੇ ਆਪਣਾ ਟਿਕਾਣਾ ਬਣਾ ਕੇ ਲੋਹਗੜ ਨਾਮ ਧਰਿਆ ਸੀ ਇਸਦਾ। ਇਹ ਪੱਕਾ ਕਰ ਲਿਆ ਸੀ ਇਸੇ ਡੇਰਾ ਇਹਨੇ ਆਪਣਾ। ਇਹ ਪ੍ਰਕਾਰ ਖਾਲਸਾ ਜੀ ਉੱਥੇ ਇਸਨੇ ਆਪਣਾ ਆਸਨ ਲਾਉਣਾ ਕੀਤਾ ਹੈ।
1: ਰੱਖੇ ਲਸ਼ਕਰ ਅਟਕਾਏ।
0: ਇਹ ਪ੍ਰਕਾਰ ਇਹ ਲੜਦਾ ਹੈ, ਉੱਥੇ ਜਾ ਕੇ ਆਕੀ ਹੋ ਗਿਆ ਹੈ ਅਤੇ ਉੱਥੋਂ ਜੰਗ ਕਰਨਾ ਸ਼ੁਰੂ ਕਰ ਦਿੱਤਾ ਹੈ।
1: ਪ੍ਰਵੇਸ਼ ਹੋਏ ਯੁੱਧ ਮਚਾਵਾ।
0: ਲੋਹਗੜ ਕਿਲ੍ਹਾ ਜੋ ਇਸਨੇ ਬਣਾਇਆ ਸੀ ਉਸ ਦੇ ਵਿੱਚ ਜਾ ਕੇ ਆਕੀ ਹੋ ਗਿਆ, ਯੁੱਧ ਮਚਾਉਣਾ ਸ਼ੁਰੂ ਕਰ ਦਿੱਤਾ ਹੈ।
1: ਹਜ਼ਾਰੋਂ ਸੰਘਰ ਘਾਵਹੇ।
0: ਇਹ ਪ੍ਰਕਾਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਫੌਜ ਸ਼ਹੀਦੀਆਂ ਪਾ ਗਈ ਹੈ।
1: ਘੇਰਾ ਭਰਿਓ ਚਹੁੰ ਦਿਸ਼ਮਾਹੀ।
0: ਚਾਰੇ ਪਾਸਿਓ ਜਦੋਂ ਘੇਰਾ ਪਿਆ ਹੈ
1: ਐਵੇਂ ਜਾਵੇ ਮਾਰਗ ਨਾਹੀ।
0: ਹੁਣ ਆਉਣ ਜਾਣ ਨੂੰ ਕੋਈ ਰਸਤਾ ਨਹੀਂ ਹੈ, ਕੋਈ ਮਾਰਗ ਨਹੀਂ ਹੈ।
1: ਪ੍ਰਸੰਗ ਭਾਇਓ ਇਸ ਰੀਤ।
0: ਇਉਂ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਪ੍ਰਸੰਗ ਇਸ ਤਰ੍ਹਾਂ ਹੋਇਆ ਹੈ।
1: ਗੁਰ ਕਥਾ ਸੁਣੋ ਤਰ ਪ੍ਰੀਤ।
0: ਇਹ ਭਾਈ ਗੁਰਸਿੱਖੋ ਆਪਣੀ ਮਨ ਇਕਾਗਰ ਕਰਕੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਜੋ ਹਜ਼ੂਰ ਸਾਹਿਬ ਵਿਖੇ ਸੱਚਖੰਡ ਸਾਹਿਬ ਵਿਖੇ ਸਨ ਉਧਰ ਦਾ ਪ੍ਰਸੰਗ ਆਪ ਜੀ ਸਰਵਣ ਕਰਨਾ ਕਰੋ।
1: ਪਰੋ ਸ਼ਾਹ ਕੋ ਸਿਵਰ ਸਮੀਪ।
0: ਇਹ ਪ੍ਰਕਾਰ ਬਹਾਦਰ ਸ਼ਾਹ ਦੇ ਨਾਲ ਬੜੀ ਫੌਜ ਆਈ ਸੀ,
1: ਜਿਸ ਅਵਨੀਪ।
0: ਇਹ ਪ੍ਰਕਾਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਹਦੇ ਨਾਲ ਸਿਪਾਹੀ ਆਇਆ ਸੀ।
1: ਅਖੀਰ ਪ੍ਰਭੂ ਬਹਵਾਰੀ।
0: ਇਹਨਾਂ ਨੇ ਦੇਖਿਆ ਸੀ ਬਹੁਤ ਵਾਰੀ ਮਹਾਰਾਜ ਨੂੰ ਜੰਗ ਦੇ ਅਖਾੜੇ ਨੂੰ ਚੜ੍ਹਦਿਆਂ ਹੋਇਆ।
1: ਪਾਰੀ
0: ਇਹ ਪ੍ਰਕਾਰ ਇਹਨਾਂ ਨੇ ਦੇਖਣਾ ਕੀਤਾ ਮਹਾਰਾਜ ਸ਼ਿਕਾਰ ਖੇਡ ਰਹੇ ਹਨ। ਇਉਂ ਗੋਦਾਵਰੀ ਪਾਰ ਕਰਕੇ ਮਹਾਰਾਜ ਸ਼ਿਕਾਰ ਖੇਡਣ ਜਾਇਆ ਕਰਦੇ ਸਨ।
1: ਸ਼ਿਕਾਰ ਘਾਟ ਤਹਿ ਪਯੋ।
0: ਗੋਦਾਵਰੀ ਪਾਰ ਕਰਕੇ ਜਿੱਥੇ ਮਹਾਰਾਜ ਸ਼ਿਕਾਰ ਖੇਡਣ ਜਾਂਦੇ ਸੀ ਉਸ ਸਥਾਨ ਦਾ ਨਾਮ ਸ਼ਿਕਾਰ ਘਾਟ ਹੈ, ਜਿੱਥੇ ਮਹਾਰਾਜ ਨੇ ਮੂਲੇ ਖੱਤਰੀ ਦਾ ਆਧਾਰ ਕੀਤਾ ਹੈ। ਇਹ ਪ੍ਰਕਾਰ ਗਦਾਵਰੀ ਦੇ ਵਿੱਚੋਂ ਦੀ ਮਹਾਰਾਜ ਨੇ ਰਸਤਾ ਬਣਾਇਆ ਸੀ ਆਉਣ ਜਾਣ
1: ਦਾ।
0: ਅਨੇਕਾਂ ਹੀ ਮਹਾਰਾਜ ਨੇ ਸ਼ਿਕਾਰ ਘਾਟ ਦੇ ਜੰਗਲਾਂ ਚ ਵਿਚਰਦਿਆਂ ਹੋਇਆ, ਸ਼ਿਕਾਰ ਖੇਡਦਿਆਂ ਹੋਇਆ ਅਨੇਕਾਂ ਹੀ ਮਿਰਗ ਹਿਰਨ ਆਦਿਕ ਮਾਰਨਾ ਕੀਤੇ ਸਨ।
1: ਛਤਰੀ ਧਰਮ ਭਲੇ ਨਿਭਾਵੇ,
0: ਇਹ ਪ੍ਰਕਾਰ ਛਤਰੀ ਧਰਮ ਨੂੰ ਭਲੇ ਪ੍ਰਕਾਰ ਹੀ ਮਹਾਰਾਜ ਨਿਭਾ ਰਹੇ ਹਨ।
1: ਕੀਰਨ ਕੀ ਤਾਰੀਫ ਸੁਣ ਕਾਨ,
0: ਇਹ ਪ੍ਰਕਾਰ ਖਾਲਸਾ ਜੀ ਬਹਾਦਰ ਸ਼ਾਹ ਦੇ ਨਾਲ ਜੋ ਸਿਪਾਹੀ ਆਇਆ ਸੀ ਉਹਨਾਂ ਨੇ ਆਪਣੇ ਕੰਨਾਂ ਦੇ ਨਾਲ ਮਹਾਰਾਜ ਪਾਤਸ਼ਾਹ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਤੀਰਾਂ ਦੀ ਤਾਰੀਫ ਸੁਣੀ ਸੀ ਵੀ ਮਹਾਰਾਜ ਦਾ ਇੱਕ ਇੱਕ ਤੀਰ ਹਜ਼ਾਰਾਂ ਨੂੰ ਚੀਰਦਾ ਹੋਇਆ ਜਾਂਦਾ ਹੈ, ਪਰ ਕਦੇ ਅੱਖੀ ਦੇਖਿਆ ਨਹੀਂ ਸੀ। ਇਹ ਪ੍ਰਕਾਰ ਹੁਣ ਉਹ ਬਚਨ ਦੱਸ ਰਹੇ ਹਨ।
1: ਆਵਤ ਸੈਯਦ ਮੁਗਲ ਪਠਾਨ,
0: ਉਹ ਜਿਹੜੇ ਸੈਯਦ ਮੁਗਲ ਪਠਾਨ ਬਹਾਦਰ ਸ਼ਾਹ ਦੇ ਨਾਲ ਆਇਆ ਸੀ ਉਹਨਾਂ ਨੇ ਮਹਾਰਾਜ ਦੇ ਤੀਰਾਂ ਦੀ ਬੜੀ ਸੋਭਾ ਸੁਣੀ ਸੀ।
1: ਅਨੰਦ ਚਮਕੌਰ ਮਝਾਰੇ,
0: ਅਨੰਦਪੁਰ ਸਾਹਿਬ ਚਮਕੌਰ ਦੀ ਜੰਗ ਦੇ ਵਿੱਚ
1: ਵੀਰ ਹਜ਼ਾਰੋਂ ਜਿਨ ਤੇ ਮਾਰੇ,
0: ਇੱਕ ਇੱਕ ਤੀਰ ਦੇ ਨਾਲ ਮਹਾਰਾਜ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮਾਰਨਾ ਕੀਤਾ ਹੈ। ਬਹੁਤ ਪੁਰਸ਼ਾਂ ਨੂੰ ਪਾਰ ਕਰਕੇ, ਬੇਅੰਤ ਪੁਰਸ਼ਾਂ ਨੂੰ ਪਾਰ ਕਰਕੇ ਇੱਕ ਤੀਰ ਲੰਘ ਜਾਇਆ ਕਰਦਾ ਸੀ।
1: ਤੁਰਤ ਮਰਤ ਨਹਿ ਜਾਜਤ ਬਾਰ,
0: ਜਦ ਬਾਣ ਲੱਗਦੇ ਸਨ ਉਸੇ ਵੇਲੇ ਹੀ ਖਾਲਸਾ ਜੀ ਜੋ ਤੁਰਕ ਸਨ ਉੱਥੇ ਹੀ ਸ਼ਹੀਦੀ ਪਾ ਜਾਂਦੇ ਸਨ, ਪਾਣੀ ਵੀ ਨਹੀਂ ਸੀ ਮੰਗਦੇ, ਸਾਹ ਵੀ ਨਹੀਂ ਸੀ ਲੈਦੇ ਸਨ।
1: ਲਗਤ ਹੁੰਦੇ ਤਬ ਚਲਤ ਨਿਹਾਰੇ,
0: ਇਹ ਪ੍ਰਕਾਰ ਮਹਾਰਾਜ ਨੂੰ ਜਦ ਮਹਾਰਾਜ ਦੇ ਬਾਣ ਲੱਗਦੇ ਸਨ ਕੋਈ ਇੱਕ ਕਦਮ ਉਸ ਵੇਲੇ ਅੱਗੇ ਨਹੀਂ ਸੀ ਵੱਧ ਸਕਦਾ, ਇਉਂ ਮਹਾਰਾਜ ਉੱਥੇ ਤੀਰ ਚਲਾਉਂਦੇ ਇਹਨਾਂ ਨੇ ਅੱਖਾਂ ਨਾਲ ਵੇਖੇ ਤਾਂ ਨਹੀਂ ਸੀ ਪਰ ਇਹਨਾਂ ਨੇ ਸੁਣੇ ਜ਼ਰੂਰ ਸੀ।

ਜੋ ਸੋਭਾ ਸੁਣੀ ਸੀ ਉਹ ਸਾਰੀ ਇਹਨਾਂ ਨੇ ਸੁਣਾਉਣਾ ਕੀਤੀ ਹੈ। ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਆਪ ਜੀ ਕਿਰਪਾ ਕਰੋ, ਸਾਨੂੰ ਤੀਰ ਚਲਾ ਕੇ ਦਿਖਾਉਣਾ ਕਰੋ, ਕਿਰਪਾ ਕਰੋ, ਅਸੀਂ ਦੇਖਣਾ ਚਾਹੁੰਦੇ ਹਾਂ।

0: ਪ੍ਰਾਣ ਛੱਡਣ ਵਾਸਤੇ ਤੀਰ ਹੱਥਾਂ ਵਿੱਚ ਲੈ ਲੇ ਹਏ।
1: ਚਾਂਪਨ ਮੁਸ਼ਟ ਗ੍ਰਹਿਣ ਕੋ
0: ਇਹ ਪ੍ਰਕਾਰ ਖਾਲਸਾ ਜੀ ਮਹਾਰਾਜ ਜੀ ਨੇ ਹੱਥ ਵਿੱਚ ਤਨੁੱਖ ਦਾ ਮੁੱਠਾ ਫੜਿਆ ਹੈ, ਚੁਟਕੀ ਨਾਲ ਟੰਕ ਤੇ ਧਨੁੱਕ ਨੂੰ ਖਿੱਚਣਾ ਕੀਤਾ ਹੈ। ਇਹ ਪ੍ਰਕਾਰ ਮਹਾਰਾਜ ਨੇ ਨਿਸ਼ਾਨਾ ਤਾਣਨਾ ਕੀਤਾ ਹੈ। ਨੌ ਟੰਕ ਦਾ ਖਾਲਸਾ ਜੀ ਮਹਾਰਾਜ ਜੀ ਦਾ ਤੀਰ ਸੀ, ਨੌ ਟੰਕ ਦਾ ਮਹਾਰਾਜ ਜੀ ਦੇ ਤੀਰ ਦੇ ਉੱਤੇ ਖਾਲਸਾ ਜੀ ਜਿਹੜਾ ਪਿੱਛੇ ਟੀਲਾ ਹੁੰਦਾ ਹੈ ਉੱਤੇ ਜੇ ਨੌ ਟੰਕ ਦਾ ਭਾਰ ਰੱਖੀਏ ਕਿਤੇ ਤਾਂ ਖਿੱਚਿਆ ਜਾਂਦਾ ਸੀ। ਇਹ ਪ੍ਰਕਾਰ ਖਾਲਸਾ ਜੀ ਇਤਨਾ ਬਲ ਦੇ ਨਾਲ ਨੌ ਟਨ ਭਾਰ ਕਿੰਨਾ ਹੁੰਦਾ ਹੈ, ਇਤਨੇ ਬਲ ਦੇ ਨਾਲ ਮਹਾਰਾਜ ਤੀਰ ਛੱਡਿਆ ਕਰਦੇ ਸਨ, ਇਤਨੀ ਮਹਾਰਾਜ ਦੇ ਤੀਰ

0: ਪ੍ਰਕਾਰ ਖਾਲਸਾ ਜੀ, ਇਸ ਪ੍ਰਕਾਰ ਮਹਾਰਾਜ ਦੀ ਮਹਿਮਾ ਸਾਰੇ ਪਾਸੇ ਹੀ ਪਸਰੀ ਹੋਈ ਹੈ।
1: ਘਨੋ ਸੁਣ ਸੁਣ ਕਬ ਲਿਖਾ,
0: ਇਉਂ ਖਾਲਸਾ ਜੀ ਸਾਰੇ ਪਾਸੇ ਦੱਸਣਾ ਕੀਤਾ, ਤਿਨਾਂ ਨੇ ਵੀ ਇਤਨੇ ਬਲ ਦੇ ਨਾਲ, ਇਤਨੀ ਫੁਰਤੀ ਦੇ ਨਾਲ ਮਹਾਰਾਜ ਤੀਰ ਚਲਾਉਂਦੇ ਹਨ। ਇਉਂ ਖਾਲਸਾ ਜੀ ਜਦੋਂ ਸੁਣਨਾ ਕੀਤਾ, ਕਵੀਆਂ ਨੇ ਬੜੇ ਹੀ ਸੋਹਣੇ ਸ਼ਬਦ ਮਹਾਰਾਜ ਪ੍ਰਤੀ ਲਿਖਣਾ ਕੀਤੇ ਸਨ।
1: ਇੱਕ ਦਿਨ ਥਿਰ ਗੋਦਾਵਰ ਤੀਰ,
0: ਇਹ ਪ੍ਰਕਾਰ ਖਾਲਸਾ ਜੀ ਇੱਕ ਦਿਨ ਜਿੱਥੇ ਮਹਾਰਾਜ ਜੀ ਦਾ ਗੋਦਾਵਰੀ ਦੇ ਕੰਢਾ ਹੈ ਜਿਹੜਾ,
1: ਬੈਠੇ ਪ੍ਰਭੂ ਨਰਨ ਕੀ ਪੀਰ,
0: ਇਹ ਪ੍ਰਕਾਰ ਮਹਾਰਾਜ ਆਪਦੇ ਆਨੰਦ ਦੇ ਵਿੱਚ ਬੈਠੇ ਸਨ ਚੌਂਕੜਾ ਲਾ ਕੇ।
1: ਸਿੱਖ ਆਇਓ ਤੇ ਸਮੋ,
0: ਇਹ ਪ੍ਰਕਾਰ ਇੱਕ ਸਿੰਘ ਮਹਾਰਾਜ ਦੀ ਸ਼ਰਨ ਆਇਆ ਹੈ, ਉਸਨੇ ਆ ਕੇ ਮਹਾਰਾਜ ਨੂੰ ਭਾਵਨਾ ਸਹਿਤ ਬੇਨਤੀ ਕਰਨਾ ਕੀਤੀ ਹੈ।
1: ਨਗੀ ਨਾਥ ਹਰ ਕੀ ਨਮੋ,
0: ਇਹ ਪ੍ਰਕਾਰ ਮਹਾਰਾਜ ਨੂੰ ਆ ਕੇ ਬੇਨਤੀ ਕੀਤੀ ਹੈ, ਉਸ ਸਿੱਖ ਨੇ ਨਮਸਕਾਰ ਕੀਤੀ ਹੈ ਅਤੇ ਮਹਾਰਾਜ ਦੇ ਹਜ਼ੂਰੀ ਦੇ ਵਿੱਚ ਮਹਾਰਾਜ ਨੂੰ ਨਗੀਨਾ ਭੇਟ ਕੀਤਾ ਹੈ।
1: ਇਹ
0: ਪ੍ਰਕਾਰ ਖਾਲਸਾ ਜੀ ਇਉਂ ਮਹਾਰਾਜ ਜੀ ਨੇ ਅਵਲੋਕਿਕ ਨਗੀਨਾ ਜਿਹੜਾ ਹੱਥ ਵਿੱਚ ਲੈ ਲਿਆ ਹੈ,
1: ਨਾਥ
0: ਇਹ ਪ੍ਰਕਾਰ ਹੱਥ ਵਿੱਚ ਲੈ ਕੇ ਉਹ ਨਗੀਨਾ ਮਹਾਰਾਜ ਜੀ ਨੇ ਗੋਦਾਵਰੀ ਚ ਸੱਟ ਦਿੱਤਾ ਹੈ।
1: ਸਿੱਖ ਮਨ ਚਿਤਵਨ ਠਾਨੀ,
0: ਇਹ ਪ੍ਰਕਾਰ ਜਦੋਂ ਮਹਾਰਾਜ ਨੇ ਉਹ ਕੀਮਤੀ ਨਗੀਨਾ ਜੋ ਸਿੱਖ ਲੈ ਕੇ ਆਇਆ ਸੀ ਉਹ ਗੋਦਾਵਰੀ ਚ ਸੱਟ ਦਿੱਤਾ, ਸਿੱਖ ਦਾ ਮਨ ਵਿੱਚ ਬੜਾ ਰੋਸ ਆਇਆ, ਬੜਾ ਹੈਰਾਨ ਹੋਇਆ ਹੈ। ਕਹਿੰਦਾ ਮੈਂ ਤਾਂ ਇਤਨੀ ਕੀਮਤੀ ਚੀਜ਼ ਲਿਆਇਆ, ਮਹਾਰਾਜ ਨੇ ਗੋਦਾਵਰੀ ਚ ਸੜ ਦਿੱਤੀ ਹੈ, ਇਉਂ ਮਨ ਦੇ ਵਿੱਚ ਰੋਸ ਕੀਤਾ ਹੈ।
1: ਕੀਮਤ ਨਹੀਂ ਗੁਰੂ ਇਸ ਜਾਨੀ,
0: ਇਹ ਪ੍ਰਕਾਰ ਜਿਹੜੀ ਮੈਂ ਵਸਤੂ ਲਿਆਇਆ ਸੀ ਮਹਾਰਾਜ ਨੇ ਇਸ ਦੀ ਕੀਮਤ ਨਹੀਂ ਜਾਣਨਾ ਕੀਤੀ, ਇਉਂ ਮਨ ਦੇ ਵਿੱਚ ਵਿਚਾਰ ਕਰਦਾ ਹੈ।
1: ਜਾਨ ਗੋਦਾਵਰ ਗੇਰਾ,
0: ਇਉਂ ਬਚਨ ਕਰਦਾ ਕਹਿੰਦਾ ਮਹਾਰਾਜ ਨੇ ਮੇਰੇ ਨਗੀਨੇ ਨੂੰ ਸ਼ਹਿਰ ਹਲਕਾ ਜਾਣ ਕੇ ਗੋਦਾਵਰੀ ਚ ਸੜ ਦਿੱਤਾ ਹੈ।
1: ਬਿਨਾਂ ਕਹਾਬ ਮੇਰਾ,
0: ਹੁਣ ਮੈਂ ਮਹਾਰਾਜ ਨੂੰ ਕੀ ਬਚਨ ਕਹਿ ਸਕਦਾ
1: ਹਾਂ।
0: ਆਪਣੇ ਚਿੱਤ ਦੇ ਵਿੱਚ, ਆਪਣੇ ਮਨ ਦੇ ਵਿੱਚ ਪਛਤਾਤਾਪ ਕਰਦਾ ਹੈ, ਪਛਤਾਉਂਦਾ ਹੈ।
1: ਕਿਰਪਾ ਨਿਤਹਾਨ ਤਾਂ ਹੀ ਸੋ ਕਹਿਓ,
0: ਇਹ ਪ੍ਰਕਾਰ ਮਹਾਰਾਜ ਨੂੰ ਇਸਨੇ ਕੋਈ ਬਚਨ ਨਹੀਂ ਕਿਹਾ, ਚੁੱਪ ਚਾਪ ਆਪ ਖੜਾ ਰਿਹਾ। ਇਉਂ ਮਹਾਰਾਜ ਤਾਂ ਖਾਲਸਾ ਜੀ ਸਾਰਿਆਂ ਦੇ ਦਿਲਾਂ ਦੀ ਜਾਣਦੇ ਹਨ, ਸਾਰਿਆਂ ਦੇ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਬਿਨ ਬੋਲਿਆਂ ਸਭ ਕਿਸ ਜਾਣਦਾ, ਕਿਸੇ ਆਕੇ ਕੀ ਚੈ ਅਰਦਾਸ। ਇਹ ਪ੍ਰਕਾਰ ਖਾਲਸਾ ਜੀ ਇਹਨੇ ਇਉਂ ਮਹਾਰਾਜ ਕੋਲ ਖੜਾ ਰਿਹਾ, ਕੋਈ ਬਚਨ ਨਾ ਕੀਤਾ।
1: ਜੇ ਬਹੁ ਕੀਮਤ ਕੇਰ ਨਗੀਨਾ,
0: ਇਹ ਪ੍ਰਕਾਰ ਇਉਂ ਇਹਨੇ ਸੋਚਣਾ ਕੀਤਾ ਮਹਾਰਾਜ ਨੇ ਕੀਮਤ ਨਹੀਂ ਜਾਣੀ ਮੇਰੇ ਨਗੀਨੇ ਦੀ, ਇਹ ਪ੍ਰਕਾਰ ਇਉਂ ਕਹਿੰਦਾ ਹੈ।
1: ਨਿਕਟ ਨਿਹਾਰ ਨਿਕਾਰ ਪ੍ਰਬੀਨਾ,
0: ਇਉਂ ਖਾਲਸਾ ਜੀ ਇਹ ਕਹਿੰਦਾ ਹੈ, ਕਹਿੰਦਾ ਮਹਾਰਾਜ ਮੈਂ ਬਹੁਤ ਕੀਮਤੀ ਨਗੀਨਾ ਆਪ ਜੀ ਨੂੰ ਭੇਟਾ ਕੀਤਾ, ਆਪ ਜੀ ਨੇ ਨਿਹਾਰ ਕੇ ਦੇਖ ਕੇ ਉਹ ਨਗੀਨਾ ਗੋਦਾਵਰੀ ਚ ਸੁੱਟ ਦਿੱਤਾ ਹੈ।
1: ਨਹੀਂ ਜਾਣਾ,
0: ਇਹ ਪ੍ਰਕਾਰ ਮਹਾਰਾਜ ਕਹਿੰਦੇ ਭਾਈ ਜਿਹੜਾ ਤੂੰ ਨਗੀਨਾ ਸਾਨੂੰ ਭੇਟ ਕੀਤਾ ਸੀ ਅਸੀਂ ਇਸ ਨੂੰ ਕੁਛ ਨਹੀਂ ਸਮਝਿਆ ਹੈ।
1: ਬਹੁਤ ਮੁੱਲ ਕੋ ਤੈਨਾ ਬਖਾਨਾ,
0: ਇਹ ਪ੍ਰਕਾਰ ਜਿਹੜਾ ਮੁੱਲ ਹੈ ਉਸ ਨੂੰ ਅਸੀਂ ਕੁਛ ਨਹੀਂ ਜਾਣਿਆ ਹੈ।
1: ਸੁਣ ਸਿੱਖ ਉਤਾਏ ਲਖੀਨਾ,
0: ਇਹ ਪ੍ਰਕਾਰ ਇਹ ਸੁਣ ਕੇ ਸਿੱਖ ਦੇ ਮਨ ਦੇ ਵਿੱਚ ਬੜਾ

ਫਿਰ ਕਿਸ ਤਰ੍ਹਾਂ ਖਾਲਸਾ ਜੀ ਅੱਜ ਤੱਕ ਇਸ ਸਥਾਨ ਦੀ ਸੋਭਾ ਚੱਲ ਰਹੀ ਹੈ, ਕਿਸ ਤਰ੍ਹਾਂ ਖਾਲਸਾ ਜੀ ਗੁਰੂ ਕੇ ਸਿੰਘ ਭਾਵਨਾ ਸਹਿਤ ਮਹਾਰਾਜ ਦੀ ਹਜ਼ੂਰੀ 'ਚ ਆ ਕੇ ਬਾਣੀਆਂ ਪੜ੍ਹ ਰਹੇ ਹਨ, ਸੇਵਾ ਕਰ ਰਹੇ ਹਨ, ਸਤਿਗੁਰਾਂ ਦੀ ਖੁਸ਼ੀ ਲੈ ਰਹੇ ਹਨ। ਇਹ ਪ੍ਰਕਾਰ ਖਾਲਸਾ ਜੀ ਇਉਂ ਮਹਾਰਾਜ ਨੇ ਅਨੇਕਾਂ ਕੋਤਕ ਕੀਤੇ, ਇਉਂ ਇਸ ਸਿੱਖ ਦੀਆਂ ਵੀ ਅੱਖਾਂ ਮਹਾਰਾਜ ਨੇ ਖੋਲੀਆਂ ਹਨ। ਇਹ ਪ੍ਰਕਾਰ ਇਉਂ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਇੱਥੇ ਹੀ ਸਮਾਂ ਸਮਾਪਤ ਹੈ। ਅਖਰਵਾਦ ਘਾਟ ਬੁਲਜੁਗ ਮਾਫ਼ ਕਰਨੀ। ਵਾਹਿਗੁਰੂ ਜੀ ਕਾ ਖਾਲਸਾ।

ਅਸਥਾਨ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਨ ਨਗਰ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨ ਸਜੇ ਹਨ। ਸਜੇ ਦੀਵਾਨਾਂ ਦੇ ਅੰਦਰ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ ਹਨ। ਕਥਾ ਵਿਚਾਰਾਂ ਕਰਦਿਆਂ ਹੋਇਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਮਾਫ਼ੀ ਬਖਸ਼ਣਾ, ਅੱਗੋਂ ਲਈ ਸੁਮਤ ਬਖਸ਼ਣਾ, ਆਦਰ ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ, ਤੇਲ ਫੁੱਲ ਭੇਟਾਂ ਪ੍ਰਵਾਨ ਕਰਨੀ, ਸ਼ੁਭ ਨੂੰ ਕਾਮਨਾ ਭਾਵਨੀਆਂ ਪੂਰਨ ਕਰਨਾ, ਯਾਤਰਾ ਸਫਲੀ ਕਰਨੀ, ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ।

प्रकार

Guru Granth Sahib Ji Maharaj.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ, ਸੁਣ ਵੱਡਾ ਆਖੇ ਸਭ ਕੋਏ, ਕੇ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨਖਹਾ ਜਾਏ, ਕਹਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ,

ਮਤ ਮਿਲ ਕੀ ਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਦ

ਦਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਦਰਗ ਜੀਵੈ ਦਰਗ ਜੀਵਾਸ ਜਿਨ ਹਰਿ ਜਿਨ ਸਤਿਗੁਰ ਸੰਗਤ ਪਾਈ

ਵਰ ਨਾ ਕੋਈ, ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ, ਤੂੰ ਨਿਹਚਲ ਕਰਤਾ ਸੋਈ, ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰੈ ਸੋਈ, ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣੋਈ।

ਮੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦ ਬਿੰਦੂ ਜਾ ਅਵਰ ਨਾ ਕੋਏ ਤੂੰ ਕਰ ਕਰ ਵੇਖੈ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਭੈਲੇ ਨਿਵਾਸਾ ਪਾਣੀ ਪਾਵਕ ਤਿਨ ਹੈ ਕੀਆ ਪੰਕ ਜੋ ਮੋਹੋਂ ਪਗ ਨਹੀਂ ਚਾਲੈ ਹਮ ਦੇਖਾ ਤਹ ਡੂਬੀ ਅਲੇ ਮਨ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ, ਬਹੁਰ ਅਸਰ ਕਾ ਕਾਟ ਸਮਾਥਾ, ਸ਼੍ਰੀ ਅਸਕੇਤ ਜਗਤ ਕੇ ਨਾਥਾ, ਦੁਤਿਵਾਨ ਸੌ ਦਵਰ ਕਰ ਕਾਟ ਦਿਓ ਅਸਦੁਜ ਨਰ ਨਾਹਰ, ਪੁਨਰਾ ਛਸਕਾ ਕਾਟਾ ਸੀਸਾ, ਸ਼੍ਰੀ ਅਸਕੇਤ ਜਗਤ ਕੇ ਈਸਾ, ਓਪਨ ਬ੍ਰਿਸ਼ਟ ਗਗਨ ਤੇ ਭਈ, ਸਵੈਨ ਆਨ ਵਧਾਈ ਦਈ, ਧਨ ਧਨ ਲੋਗਨ ਕੇ ਰਾਜਾ, ਦੁਸ਼ਟਨ ਦਾਹ ਗਰੀਬ ਨਵਾਜਾ, ਅਖਲ ਭਵਨ ਕੇ ਸਿਰਜਨ ਹਾਰੇ, ਦਾਸ ਜਾਨ ਮੋਇ ਲਿਹੁ ਉਬਾਰੇ, ਕਬਿਉ ਬਾਚ ਬੇਨਤੀ ਚੌਪਈ, ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਤਵ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ, ਹਮਰੇ ਦੁਸ਼ਟ ਸਭ ਹੈ ਤੁਮ ਗਾਵੋ, ਆਪ ਹਾਥ ਦੈ ਮੋਹੇ ਬਚਾਵੋ, ਸੁਖੀ ਬਸੈ ਮੋਰੋ ਪਰਵਾਰਾ, ਸੇਵਕ ਸਿੱਖ ਸਭ ਹੈ ਕਰ ਤਾਰਾ, ਮੋਰ ਅੱਛਾ ਨਿਜ ਕਰ ਦੈ ਕਰੀਐ, ਸਭਰਨ ਕਉ ਆਜ ਸੰਘਰੀਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ ਪਿਆਸਾ, ਤੁਮੈ ਛਾੜ ਕੋਈ ਅਵਰ ਨਾ ਧਿਆਉ, ਜੋ ਬਰ ਚਾਉ ਸੋ ਤੁਮ ਤੇ ਪਾਉ, ਸੇਵਕ ਸਿੱਖ ਹਮਾਰੇ ਤਾਰੀਐ, ਚੁਨ ਚੁਨ ਸਤਰ

ਦੇ ਪੱਛਾ ਸ਼੍ਰੀ ਅਜਦੋ ਜਿਉਂ ਕਰੀਓ ਰੱਛਾ ਰਾਖ ਲਿਹੋ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤਰ ਦਸ ਕੰਤਾ।

ਕਾਉ ਸਿਮਟ ਭਉ ਸੰਕਰ ਕੈਠਾ ਸਗਰੀ ਸ੍ਰਿਸ਼ਟ ਦਿਖਾਏ ਅਚੰਭਵ ਆ ਜੁਗਾਦ ਸਰੂਪ ਸਵਯੰਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਘਰੋ ਦੁਸ਼ਟ ਜਿਤੇ ਉਠਵਤ ਤੁਤ ਪਾਤਾ ਸਕਲ ਮਲੇਛ ਕਰੋ ਰਣਘਾਤਾ ਜੇ ਅਸ ਧੁਜ ਤਉ ਸ਼ਰਣੀ ਪਰੇ ਤਿਨਕੇ ਦੁਸ਼ਟ ਦੁਖਤ ਹੋਏ ਮਰੇ ਪੁਰਖ ਜਾਵਣ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਵਾਰ ਧੀਐ ਹੈ ਤਾਂ ਕੇ ਕਾਲ ਨਿਕਟ ਨਹਿ ਹੈ ਰੱਛਾ ਹੋਏ ਤਾਹੀਂ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਤਨ ਜਾਏ ਨਿਹਰ ਹੋ ਤਾਂ ਕੇ ਤਾਪ ਤਨਕ ਮਹਿ ਹਰ ਹੋ ਰਿਦ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬ ਬਾਚ ਦੋਹਰਾ, ਜੋ ਨਿਜ ਪ੍ਰਮੋ ਸੋ ਕਹਾ, ਸੋ ਕਹਾ ਜਗ ਮਾਹੇ, ਜੋ ਤਹਿ ਪ੍ਰਭ ਕੋ ਧਿਆਈ ਹੈ, ਅੰਤ ਸੁਰਗ ਕੋ ਜਾਹਿ ਦੋਹਰਾ। ਹਰ ਹਰ ਜਿੰਦੁਈ ਏਕ ਹੈ, ਬਿਵਚਾਰ ਕਿਛੁ ਨਾਹਿ, ਜਲ ਤੇ ਉਪਜ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਰੇ ਜਿਸ ਨੂੰ ਇਹ ਵੱਥ ਦੇ ਜਗ ਮੈਂ ਉੱਤਮ ਕਾਢੀਐ ਵਿਰਲੇ ਕੇਈ ਕੇ ਮਹੱਲਾ ਪੰਜਵਾਂ ਰੱਖੇ ਰੱਖਣ।

0: ਬਾਬਾ ਭੋਲਾ ਸਿੰਘ ਜੀ ਨਹੀਂ ਸਿੰਘ ਜੀ ਦਾ
1: ਬੋਲੇ
0: ਗਾ ਗਾਲੀ ਬਾਬਾ ਭੋਲਾ ਸਿੰਘ ਜੀ ਨਹੀਂ ਸਿੰਘ ਜੀ ਦਾ।

ਸਤਸੰਗ ਜੀ ਗੁਰੂ ਸਾਹਿਬ ਜੀ ਦਾ ਲੰਗਰ ਤਿਆਰ ਹੈ, ਪ੍ਰਸ਼ਾਦਾ ਸ਼ਾਕਰ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਬੋਲੇ।

ਹਨ ਜਿਨ੍ਹਾਂ ਪਾਣੀ ਦੇ ਫਵਾਰਿਆਂ ਤੇ ਲੇਜ਼ਰ ਰੇਂਜ ਰਾਹੀਂ ਗੁਰੂ ਸਾਹਿਬਾਨਾਂ ਦਾ ਇਤਿਹਾਸ ਵਿਖਾਇਆ ਜਾਂਦਾ ਹੈ। ਸੋ ਠੀਕ 8:15 ਨੂੰ ਗੁਰਦੁਆਰਾ ਗੋਬਿੰਦ ਬਾਗ ਸਾਹਿਬ ਜਾ ਕਰ ਗੁਰੂ ਸਾਹਿਬਾਨਾਂ ਦਾ ਇਤਿਹਾਸ ਵੇਖ ਕਰ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਚਾਹੀਦਾ ਖੇਲੇ ਸੰਗਤ ਚੰਗਿਆਈਆਂ ਬੁਰਿਆਈਆਂ ਵਾਚਾ ਸਰਮ ਦੂਰ ਕਰਮੀ ਆਪੋ ਆਪਣੀ

तुध डिठे सचे पातशाह मल जनम

ਖੁਸ਼ੀਆਂ ਦੇ ਜੈਕਾਰ ਜਾਵੇ ਸੋ ਨਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ।

ਪੌੜੀ ਸਤਿਗੁਰ ਵਿਠੋ ਵਾਰਿਆ ਜਿਤ ਮਿਲੇ ਕਸਮ ਸਮਾ ਲਿਆ ਜਿਨ ਕਰ ਉਦੇਸ਼ ਗਿਆਨ ਅੰਜਨ ਦੇ ਆਈ ਨਿਤ ਜਗਤ ਨੇ ਹਾਲਿਆ ਕਸਮ ਛੋੜ ਦੇ ਲੱਗੇ ਡੁੱਬੇ ਸੇਵਣ ਜਾ ਰਿਹਾ ਸਤਿਗੁਰ ਹੋਏ ਗੋਤਾ।